0: ਸੈੱਟ ਹੋ ਜਾਵੇ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: Real news, real impact. Showing you real world. CJMR 1320. CJMR 1320. The voice of the city.

0: ਨਾਰੋਕ ਸਕੇ।
1: ਸਦਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾਗੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾਗੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ।

You're listening to CJMR 1320, the voice of the city.

0: You're listening to CJMR 1320, the voice of the city.
1: ਹਰ ਇੱਕ ਨੂੰ ਯਾਰ ਕਹਿ ਕੇ ਸੀਨੇ ਨਾਲ ਨਹੀਂ ਲੱਗਦਾ, ਤੁੱਕੀਆਂ ਤੋਂ ਜੱਕਿਆਂ ਨਾਲ ਯਾਰਾਂ ਨੇ ਨਵਾ

0: voice for your community. The voice of the city. CJMR 1320.
1: ਆਓ ਵਾਲੋ ਵਨ ਪੀਸ ਦੂਜੀ ਕਾਪੀ ਨਹੀਂ ਓ ਯਾਰ ਦੀ ਨਹੀਂ ਦੱਸ ਕਿਹੜੀ

0: is CJMR 1320, the voice of the city.
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: This is CJMR 1320, the voice of the city.
1: Girls with the music.

voice for your community. The voice of the city. CJMR 1320.

anunciar, baby. Yeah.

Eu sou sabido em você. Mexo no peito.

0: جميلة.
1: Where cultures connect. CJMR 1320, the voice of the city.

Encouraging community, culture, and unity. CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: CJMR 1320 ਪ੍ਰੋਗਰਾਮ ਤੁਸੀਂ ਇਸ ਵੇਲੇ ਪਿੰਡੋਂ ਪ੍ਰਦੇਸ਼ ਸੁਣ ਰਹੇ ਹੋ। ਬਈ ਆਪਣੇ ਪਿੰਡ ਦੀਆਂ ਗੱਲਾਂ ਪ੍ਰਦੇਸ਼ ਦੇ ਵਿੱਚ ਬੈਠ ਕੇ ਸੁਣਨੀਆਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ। ਰਮਣੀਕ ਕਰੇ ਪਤਾ ਕਿੰਨੀਆਂ ਚੰਗੀਆਂ ਲੱਗਦੀਆਂ
2: ਸਾਰਿਆਂ ਨੂੰ ਲੱਗਦੀਆਂ ਨੇ। ਹਰ ਕੋਈ ਚਾਹੁੰਦਾ ਕਿ ਉਹੀ ਸਾਡੇ ਪਿੰਡ ਦੀ ਢਾਣੀ ਹੋਵੇ।
1: ਹਾਏ ਹਾਏ
2: ਰਮਣੀਕ ਕਰੇ ਔਰ ਸਿਆਣੀ ਹੋਵੇ,
1: ਉਹ ਨਹੀਂ ਹੋ ਸਕਦੀ। ਖੈਰ ਤੁਹਾਡੀ ਗਲਤ ਫਹਿਮੀ ਹੈ ਜੀ, ਹਾਂ ਇਹ ਤਾਂ ਏਦਾਂ ਹੀ ਰਹਿਣੀ ਹੈ। ਰਮਣੀਕ ਕਰੇ ਕੋਈ ਉਹ ਵੀ ਸਮਾਂ ਹੁੰਦਾ ਸੀ
2: ਜੀ
1: ਜਦੋਂ ਤੂੰ ਆਪਣੇ ਘਰ ਦੇ ਵਿੱਚੋਂ ਕੌਲੀ ਲੈ ਕੇ ਨਿਕਲਦੀ ਹੁੰਦੀ ਸੀ ਜੀ। ਫੇਰ ਕੀ ਤੂੰ ਆਂਢ ਗੁਆਂਢ ਦੇ ਵਿੱਚ ਜਾਂਦੀ ਹੁੰਦੀ ਸੀ,
3: ਚਾਚੀ ਅੱਜ ਕੀ ਬਣਾਇਆ।
2: ਚਾਚੀ ਨੂੰ ਦੇਣਾ ਵੀ ਪੈਂਦਾ ਸੀ, ਕੋਲੀਆਂ ਵੱਟੀਆਂ ਜਾਂਦੀਆਂ ਸੀ।
1: ਓਹ ਨਾ ਚਾਚੀ ਤੈਨੂੰ ਪੈ ਜਾਂਦੀ ਸੀ ਚਾਰੇ ਖੁਰ ਚੱਕ ਕੇ
3: ਕਿ ਤੇਰਾ ਤਾਂ ਰੋਜ ਦਾ ਹੀ ਕੰਮ ਆ ਸਰਮੁੰਨੀ ਹੈ, ਆ ਜਾਂਦੀ ਆ ਮੂੰਹ ਚੱਕ ਕੌਲੀ ਚੱਕ ਕੇ।
2: ਕੌਲੀ ਚੱਕ ਕੇ ਵੀ ਇੱਕ ਰਿਵਾਜ ਹੁੰਦਾ ਸੀ, ਇਹਨੂੰ ਬਾਟਰ ਸਿਸਟਮ ਕਹਿੰਦੇ ਆ।
1: ਪਰ ਗੱਲ ਇਹ ਹੈ ਕਿ ਉਹ ਸਮੇਂ ਜਦੋਂ ਅਸੀਂ ਯਾਦ ਕਰਦੇ ਆ ਕਿ ਆਪਣੇ ਘਰ ਦੇ
4: ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਜੀ। CJMR 1320 ਦੇ ਨਾਲ ਤੁਸੀਂ ਜੁੜ ਬੈਠੇ ਹੋ ਔਰ ਰੰਗਲੇ ਪੰਜਾਬ ਦੀਆਂ ਰੰਗਲੀਆਂ ਗੱਲਾਂ ਕਰਨ ਦੇ ਵਾਸਤੇ ਪ੍ਰੋਗਰਾਮ ਪਿੰਡੋ ਪ੍ਰਦੇਸ਼ ਲੈ ਕੇ ਅਸੀਂ ਹਾਜ਼ਰ ਹੋ ਗਏ ਆ। ਮੈਂ ਕਿਹਾ ਜੀ ਮੈਂ ਤੁਹਾਡਾ ਆਪਣਾ ਚਰਨਜੀਤ ਜੋਗੀ
2: ਤੇ ਮੈਂ ਹਾਂ ਰਮਨੀਕ ਕੌਰ।
1: ਲਓ ਜੀ ਕਹਿੰਦੇ ਨੇ ਕਿ ਸਬਰ ਸ਼ੁਕਰ ਦੀ ਜਿਹਨੂੰ ਇੱਥੇ ਖਾਣੀ ਆ ਜੇ ਜ਼ਿੰਦਗੀ ਵਾਲੀ ਉਹਦੇ ਸੂਤ ਕਹਾਣੀ ਆ ਜੇ।
2: ਖੈਰ ਪਾਉਂਦੀਆਂ ਖੁਸ਼ੀਆਂ ਬਗਲੀ ਭਰ ਜੇ ਚਾਵਾਂ ਨਾ, ਦੁੱਖਾਂ ਦੇ ਦਰ ਤੇ ਵੀ ਜਿਹਨੂੰ ਅਲਖ ਜਗਾਣੀ ਆ ਜੇ।
1: ਅਸਲੀ ਬੰਦੇ ਹਿੰਮਤ ਵਾਲੇ ਪਰਖੇ ਉਦੋਂ ਜਾਂਦੇ ਨੇ ਢਾਣਾ ਬਣ ਕੇ ਦੁੱਖਾਂ ਦੀ ਜਦ ਢਾਣੀ ਆ ਜਾਏ। ਲਓ ਜੀ ਦੁੱਖ ਤਕਲੀਫਾਂ ਧੱਕੇ ਤੁਹਾਡੇ ਕੋਲ ਰਹਿਣ ਦੂਰ ਤੇ ਤੁਸੀਂ ਹੋ ਜਾਓ ਇੱਥੇ ਪੱਕੇ।
2: ਬਿਲਕੁਲ ਤੇ ਅਸੀਂ ਹੋ ਜਾਈਏ ਮਸ਼ਹੂਰ।
1: ਲਓ ਜੀ ਫਿਰ ਤੁਹਾਡੇ ਦਿਲਾਂ ਦੇ ਵਿਚਕਾਰ ਬਹੁਤ ਸਾਰੀਆਂ ਮੁਹੱਬਤੀ ਕਿੱਕਲੀਆਂ ਪਾਉਣ ਦੇ ਵਾਸਤੇ ਅਸੀਂ ਤੁਹਾਡੇ ਵਾਸਤੇ ਇਹ ਪ੍ਰੋਗਰਾਮ ਪਿੰਡੋ ਪ੍ਰਦੇਸ਼ ਲੈ ਕੇ ਪਿੰਡ ਦੇ ਲੋਕਾਂ ਦਾ ਹਾਲ ਚਾਲ ਲੈ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿਚਲਾ ਸਵਾਦ ਲੈ ਕੇ ਮੈਂ ਕਿਹਾ ਜੀ ਆਪਣੇ ਮੁਹੱਬਤਾਂ ਦੀ ਮੱਕੀ ਦੀ ਰੋਟੀ ਤੇ ਇਸ਼ਕ ਦਾ ਸਰੋਂ ਦਾ ਸਾਗ ਲੈ ਕੇ
2: ਵਾਹ ਜੀ ਵਾਹ
1: ਪਹੁੰਚ ਗਏ ਤੁਹਾਡੇ ਕੋਲ। ਬਹੁਤ ਸਾਰੀਆਂ ਕਰਾਂਗੇ ਗੱਲਾਂ ਬਾਤਾਂ। ਆਓ ਪਹਿਲਾਂ ਆਗਾਜ਼ ਕਰਦੇ ਹਾਂ ਆਪਣੇ ਇਸ ਪ੍ਰੋਗਰਾਮ ਪਿੰਡੋ ਪ੍ਰਦੇਸ਼ ਦਾ ਇਸ ਗੀਤ ਸੰਗੀਤ ਦੇ ਨਾਲ।

0: ਜੀ ਅਮਰ 1320 ਤੇ ਪਿੰਡੋ ਪਰਦੇਸ ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਜੋਗੀ ਜੀ,
1: ਹਾਂਜੀ,
0: ਮਾੜੇ ਸਲਾਹਕਾਰ ਬੰਦੇ ਨੂੰ ਕਹਿੰਦੇ ਮਾਰ ਹੀ ਦਿੰਦੇ ਆ।
2: ਮੈਂ ਕਿਹਾ ਜੀ ਰਮਨੀਕ ਕੌਰ ਜੀ, ਗੱਲ ਇਹ ਹੈ ਕਿ ਜਿਸ ਬੰਦੇ ਦੇ ਆਲੇ ਦੁਆਲੇ, ਜਿਸ ਬੰਦੇ ਦੇ ਇਰਦ ਗਿਰਦ, ਜਿਸ ਬੰਦੇ ਦੇ ਸੱਜੇ ਖੱਬੇ, ਜਿਸ ਬੰਦੇ ਦੇ ਚੁਬਾਰੇ ਤੇ ਬੇਸਮੈਂਟ ਦੇ ਵਿੱਚ,
0: ਅੱਛਾ,
2: ਹਾਂਜੀ, ਚੁਗਲ ਖੋਰ ਹੋਣ,
0: ਚਾਪਲੂਸ ਹੋਣ,
2: ਖੁਸ਼ਾਮਦ ਕਰਨ ਵਾਲੇ ਹੋਣ, ਸੱਚ ਜਾਣਿਓ ਉਸ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਚੰਗੀ ਸਲਾਹ ਨਹੀਂ ਮਿਲਦੀ।
0: ਬਿਲਕੁਲ ਜੀ, ਔਰ ਉਹ ਆਪਣੇ ਵੱਲੋਂ ਤੇ ਸੋਚਦਾ ਕਿ ਵਾਹ ਵਾਹ ਕਿੰਨੇ ਚਮਚੇ ਨੇ ਮੇਰੇ, ਮੇਰੀ ਤਾਂ ਚਾਂਦੀ ਹੈ।
2: ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਚਾਂਦੀ ਜਿਹੜੀ ਉਹਨਾਂ ਦੀ ਨਹੀਂ ਹੁੰਦੀ, ਚਮਚਿਆਂ ਦੀ ਹੁੰਦੀ, ਕਿਉਂਕਿ ਚਮਚਾ ਜਿਸ ਵੀ ਭਾਂਡੇ ਦੇ ਉੱਪਰ ਪਿਆ ਹੋਵੇ ਉਹ ਭਾਂਡਾ ਹੋ ਜਾਂਦਾ ਖਾਲੀ।
0: ਇਸੇ ਕਰਕੇ ਕਿਸੇ ਸਿਆਣੇ ਨੇ ਕਿਹਾ ਹੈ ਕਿ ਚੁਗਲ ਖੋਰਾਂ ਤੇ ਚਾਪਲੂਸਾਂ ਦੇ ਘੇਰੇ ਅੰਦਰ ਸ਼ੁਭ ਚਿੰਤਕ ਦਿਖਾਈ ਨਹੀਂ ਦਿੰਦੇ।
2: ਸੋ ਭਾਈ, ਆਪਣੇ ਅੱਖਾਂ ਦੇ ਉੱਪਰੋਂ ਇੱਕ ਪੱਟੀ ਖੋਲ ਲੋ ਤਾਂ ਕਿ ਤੁਹਾਨੂੰ ਦੁਨੀਆਂ ਦੀ ਅਸਲੀਅਤ ਦਿਖਾਈ ਦੇਵੇ ਤੇ ਤੁਹਾਨੂੰ ਦਿਸੇ ਵੀ ਤੇ ਸੁਣੇ ਵੀ ਕੀ ਭਲਾ।
0: ਸੀ ਜਿਆਵਾ 1320।

0: CJMR 1320 ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਪਿੰਡੋ ਪ੍ਰਦੇਸ਼ ਸੁਣ ਰਹੇ ਹੋ ਤੇ ਮੈਂ ਟਿੰਡੋ ਪ੍ਰਦੇਸ਼ ਦੇਖ ਰਿਹਾ।
1: ਕੀ ਮਤਲਬ?
0: ਮਤਲਬ ਇਹ ਕਿ ਸਾਡੀਆਂ ਟਿੰਡਾਂ ਦੇ ਉੱਪਰ ਟਿੰਡ ਹਾਂਜੀ ਆ ਜਾ ਮੇਰਾ ਟਿੰਡ ਵੇਖ ਲੈ।
1: ਇਸ ਕਰਕੇ ਕਿਉਂਕਿ ਜਿੰਨੀ ਜਿਆਦਾ ਟਿੰਡ ਹੁੰਦੀ ਆ ਕਹਿੰਦੇ ਉਨਾ ਜਿਆਦਾ ਪੈਸਾ ਵੀ ਆਉਂਦਾ।
0: ਮੈਂ ਤਾਂ ਇੱਕ ਦਿਨ ਭਿਖਾਰੀ ਵੀ ਮੰਗਦਾ ਦੇਖਿਓ ਸਿਰ ਤੇ ਟਿੰਡ ਸੀ,
1: ਪਰ ਕਹਿੰਦੇ ਤੇ ਇੱਦਾਂ ਹੀ ਆ ਨਾ।
0: ਉਹ ਕਹਿਣ ਨੂੰ ਤਾਂ ਲੋਕੀ ਬਹੁਤ ਕੁਝ ਕਹੀ ਜਾਂਦੇ ਆ, ਪਰ ਇੱਥੇ ਜੋ ਕੁਝ ਹੋ ਰਿਹਾ ਉਹ ਸਾਰਾ ਕੁਝ ਸਹੀ ਨਹੀਂ ਹੋ ਰਿਹਾ।
1: ਕੀ ਹੋ ਗਿਆ ਹੁਣ?
0: ਮੈਂ ਕਿਹਾ ਜੀ ਐਵੇਂ ਹੀ ਆਪਾਂ ਕਹਿੰਦੇ ਰਹੇ ਅਮੀਰ ਖਾਨ ਦੇ ਮਗਰ ਲੱਗ ਕੇ ਆਲ ਇਜ਼ ਵੈਲ ਆਲ ਇਜ਼ ਵੈਲ ਆਲ ਇਜ਼ ਵੈਲ,
1: ਤੇ ਫੇਰ
0: ਉਹ ਮੈਂ ਕਹਿੰਦਾ ਵੈਲ ਛੱਡੋ ਤੇ ਵੈਲ ਦੇ ਵਿੱਚ ਡਿਗਣ ਫਿਰਦੇ ਆਂ। ਹਾਂਜੀ,
1: ਇਹੋ ਜਿਹਾ ਕੀ ਹੋ ਗਿਆ?
0: ਓਏ ਹੋਏ ਹੋਏ ਹੋਏ, ਮੈਂ ਕਿਹਾ ਜੀ ਇੱਕ ਨਿੱਕੀ ਜੀ ਕੀੜੀ ਵੱਡੇ ਤੋਂ ਵੱਡੇ ਹਾਥੀ ਨੂੰ ਸੁੱਟ ਲੈਂਦੀ ਹੈ ਨਾ।
1: ਬਿਲਕੁਲ ਸੁੱਟਦੀ ਆ,
0: ਏਦਾਂ ਹੀ ਆ ਕਿ ਈਡੀ
1: ਕੀੜੀ ਤੇ ਈਡੀ
0: ਹਾਂਜੀ
1: ਸਹੀ ਆ,
0: ਸਰਕਾਰ ਨੂੰ ਸੁੱਟ ਲੈਂਦਾ।
1: ਮੈਂ ਕਿਹਾ ਜੀ ਕੱਲੇ ਕੱਲੇ ਨੂੰ ਗਾ ਪਾਇਆ ਪਈ ਈਡੀ ਨੇ।
0: ਮੈਂ ਕਿਹਾ ਜੀ ਈਡੀ ਨੇ ਓਏ ਹੋਏ ਹੋਏ ਹੋਏ ਹੋਏ, ਜਿਹੜਿਆਂ ਦੀਆਂ ਗੱਡੀਆਂ ਕਦੇ ਕਰਦੀਆਂ ਸੀ ਤੇ ਉਹਨਾਂ ਦੀ ਹੋ ਗਈ ਟੂੰ ਟੂੰ ਟੂੰ ਟੂੰ।
1: ਕਿਹੜੀ ਵਾਲੀ ਭਲਾ? 3000 ਵਾਲੀ?
0: ਨਹੀਂ 3000 ਵਾਰੀ ਨੀ,
1: ਫਿਰ ਕਿਹੜੀ? ਇਨਵਰਟਰ ਵਾਲੀ?
0: ਓਏ ਹੋਏ ਉਹ ਵੀ ਛੱਡ ਤੂੰ, ਇਹ ਗਮਾਡਾ ਵਾਲੇ ਜਿਹੜੇ ਆ।
1: ਓ ਅੱਛਾ, ਇਹਨਾਂ ਦੇ ਕਾਲੀ ਈਡੀ ਫਿਰ ਗਈ।
0: ਉਹ ਕੀੜੀ ਹੁੰਦੀ ਹੈ
1: ਤੇ ਈਡੀ ਤੇ ਕੀੜੀ ਇੱਕੋ ਜਿਹੀ ਦੇ ਹੈ।
0: ਬਸ ਇਹਨਾਂ ਦੇ ਫਿਰੀ ਈਡੀ ਤੇ ਮੈਂ ਕਹਾਂ ਜੀ ਵਰਕਰਾਂ ਦੇ ਸੋਰੀ ਭਮਕੜਾਂ ਦੇ ਲੜ ਗਈ ਕੀੜੀ।
1: ਓਹੋ, ਤਾਂ ਹੀ ਕਹਿੰਦੇ 2 ਦਿਨ ਬਸ ਵਿਚਾਰੇ ਏਦਾਂ ਹੀ ਰਹੇ, ਕਹਿੰਦੇ ਲਾਈਟਾਂ ਵੀ ਬੰਦ ਨਹੀਂ ਕਰਨੀਆਂ।
0: ਮੈਂ ਕਿਹਾ ਜੀ ਲਾਈਟਾਂ ਛੱਡੋ, ਲੈਟਰ ਹੀ ਨਹੀਂ ਜਾਣ ਦਿੱਤੇ ਅਗਲੇ ਨੂੰ।
1: ਓਏ ਹੋਏ,
0: ਮੈਂ ਕਿਹਾ ਉੱਥੇ ਜਿਹੜੇ ਰੋਜ਼ ਕਿਤੇ ਨਹਾ ਧੋ ਕੇ ਕਿਤੇ ਬਾਹਰਲੇ ਦੁਬਈ ਵਾਲੇ ਇਤਰ ਲਾ ਕੇ ਆਉਂਦੇ ਹੁੰਦੇ ਸੀਗੇ, ਉਹ ਕਿਤੇ ਦੌੜੇ ਭੱਜੇ ਫਿਰਨ, ਅਗਲੇ ਨੇ ਮੰਗਾ ਲਿਆ ਗੱਦੇ। ਕਹਿੰਦਾ ਹੁਣ ਤੁਹਾਨੂੰ ਲਾਵਾਂਗੇ ਅਸੀਂ ਰੰਦੇ, ਕਿਉਂਕਿ ਤੁਸੀਂ ਬਹੁਤ ਬੰਦੇ ਚੰਡੇ, ਕਿਉਂਕਿ ਤੁਹਾਡੀਆਂ ਪਤਾ ਨੀ ਕਿੱਥੋਂ ਕਿੱਥੋਂ ਤੇ ਕਿੱਥੇ ਕਿੱਥੇ ਪਈਆਂ ਗਾਟੀਆਂ, ਔਰ ਤੁਸੀਂ ਤੇ ਸਭ ਕੁਝ ਚਟਮ ਚਟ ਕਰ ਗਏ। ਇੱਕ ਹੋਰ ਵੀ ਖਬਰ ਪਤਾ ਚੱਲੀ ਹੈ।
1: ਕੀ ਭਲਾ?
0: ਆਣ ਕੇ ਦੱਸ ਦਿੰਦੇ ਸਾਰੀਆਂ ਤੇਰੇ ਕੰਨ ਚ ਫੂਕਾਂ ਹੁਣੇ ਮਾਰਦੇ ਆ।

0: CJMR 1320 ਪ੍ਰੋਗਰਾਮ ਤੁਸੀਂ ਇਸ ਵੇਲੇ ਪਿੰਡੋਂ ਪਰਦੇਸ ਸੁਣ ਰਹੇ ਹੋ। ਬਈ ਆਪਣੇ ਪਿੰਡ ਦੀਆਂ ਗੱਲਾਂ ਪਰਦੇਸ ਦੇ ਵਿੱਚ ਬੈਠ ਕੇ ਸੁਣਨੀਆਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਰਮਣੀਕ ਕਰੇ, ਪਤਾ ਕਿੰਨੀਆਂ ਚੰਗੀਆਂ ਲੱਗਦੀਆਂ
1: ਸਾਰਿਆਂ ਨੂੰ ਲੱਗਦੀਆਂ ਨੇ। ਹਰ ਕੋਈ ਚਾਹੁੰਦਾ ਕਿ ਉਹੀ ਸਾਡੇ ਪਿੰਡ ਦੀ ਢਾਣੀ ਹੋਵੇ।
0: ਹਾਏ ਹਾਏ ਹਾਏ ਹਾਏ,
1: ਰਮਣੀਕ ਔਰ ਸਿਆਣੀ ਹੋਵੇ,
0: ਉਹ ਨੀ ਹੋ ਸਕਦੀ। ਖੈਰ ਤੁਹਾਡੀ ਗਲਤ ਫਹਿਮੀ ਹੈ ਜੀ, ਹਾਂ ਇਹ ਤਾਂ ਏਦਾਂ ਹੀ ਰਹਿਣੀ ਹੈ। ਰਮਣੀਕ ਕਰੇ, ਕੋਈ ਉਹ ਵੀ ਸਮਾਂ ਹੁੰਦਾ ਸੀ
1: ਜੀ
0: ਜਦੋਂ ਤੂੰ ਆਪਣੇ ਘਰ ਦੇ ਵਿੱਚੋਂ ਕੌਲੀ ਲੈ ਕੇ ਨਿਕਲਦੀ ਹੁੰਦੀ ਸੀ ਜੀ, ਫੇਰ ਕੀ ਤੂੰ ਆਂਢ ਗੁਆਂਢ ਦੇ ਵਿੱਚ ਜਾਂਦੀ ਹੁੰਦੀ ਸੀ, ਚਾਚੀ ਅੱਜ ਕੀ ਬਣਾਇਆ,
1: ਚਾਚੀ ਨੂੰ ਦੇਣਾ ਵੀ ਪੈਂਦਾ ਸੀ, ਕੋਲੀਆਂ ਵੱਟੀਆਂ ਜਾਂਦੀਆਂ ਸੀ।
0: ਓਲਾ ਚਾਚੀ ਤੈਨੂੰ ਪੈ ਜਾਂਦੀ ਸੀ ਚਾਰੇ ਖੋਰ ਚੱਕ ਕੇ,
1: ਕਿ
0: ਤੇਰਾ ਤਾਂ ਰੋਜ ਦਾ ਹੀ ਕੰਮ ਆ ਸਰਮੁੰਨੀ, ਆ ਜਾਂਦੀ ਆ ਮੂੰਹ ਕੌਲੀ ਚੱਕ ਕੇ।
1: ਕੋਲੀ ਚੱਕ ਕੇ ਵੀ ਇੱਕ ਰਿਵਾਜ ਹੁੰਦਾ ਸੀ, ਇਹਨੂੰ ਬਾਟਰ ਸਿਸਟਮ ਕਹਿੰਦੇ ਆ।
0: ਪਰ ਗੱਲ ਇਹ ਹੈ ਕਿ ਉਹ ਸਮੇਂ ਜਦੋਂ ਅਸੀਂ ਯਾਦ ਕਰਦੇ ਆ ਕਿ ਆਪਣੇ ਘਰ ਦੇ ਵਿੱਚ ਬਣੀ ਹੋਈ ਦਾਲ ਦੇ ਨਾਲੋਂ ਗੁਆਂਢੀਆਂ ਦੀ ਤੌੜੀ ਦੇ ਵਿੱਚ ਰਿੱਝੀ ਹੋਈ ਦਾਲ ਜਿਹੜੀ ਹੈ ਉਹ ਵੱਧ ਸਵਾਦ ਲੱਗਦੀ ਸੀ, ਭਾਵੇਂ ਆਂਢ ਗੁਆਂਢ ਦੇ ਵਿੱਚ ਵੀ ਮਸਰਾਂ ਦੀ ਦਾਲ ਬਣੀ ਹੋਵੇ ਤੇ ਇੱਧਰ ਸਾਡੀ ਬੇਬੇ ਨੇ ਵੀ ਮਸਰਾਂ ਦੀ ਦਾਲ ਬਣਾਈ ਹੋਵੇ, ਉਹਨਾਂ ਦੇ ਨਾਲ ਵਟਾ ਕੇ ਜਿਹੜਾ ਸਵਾਦ ਆਉਂਦਾ ਸੀ ਨਾ, ਉਹ ਸਵਾਦ ਅੱਜ ਹੈ ਨੀ। ਅੱਜ ਅਸੀਂ ਗੁਆਂਢੀ ਦੇ ਕੋਲੋਂ ਕੋਈ ਚੀਜ਼ ਮੰਗਣ ਦੇ ਨਾਲੋਂ, ਕੋਈ ਚੀਜ਼ ਇਸ ਤਰ੍ਹਾਂ ਲੈ ਕੇ ਆਪਣਾ ਡੰਗ ਟਪਾਉਣ ਦੇ ਨਾਲੋਂ ਫੱਟ ਦੇਣੀ ਆਨਲਾਈਨ ਆਰਡਰ ਕਰ ਦਿੰਦੇ।
1: ਬਿਲਕੁਲ ਜੋਗੀ ਜੀ, ਉਹ ਜਿਹੜੇ ਜ਼ਮਾਨੇ ਹੁੰਦੇ ਸੀ ਨਾ, ਮੈਨੂੰ ਅੱਜ ਵੀ ਚੇਤਾ ਆ ਕਿ ਗੁਆਂਢੀਆਂ ਦੇ ਘਰੇ ਅਸੀਂ ਨਿੱਕੇ ਹੁੰਦੇ ਖੇਡੇ ਆ, ਉੱਥੇ ਹੀ ਬਚਪਨ ਬਿਤਾਇਆ, ਉੱਥੇ ਹੀ ਖਾਧਾ ਪੀਤਾ, ਅੱਜ ਵਹਿਮਾਂ ਨੇ ਮਾਰ ਲਿਆ, ਅੱਜ ਤੁਸੀਂ ਡਰਦੇ ਆਪਣੇ ਜਵਾਕ ਬਾਹਰ ਨਹੀਂ ਕੱਢਦੇ।
0: ਹਾਂਜੀ, ਵੈਸੇ ਉੱਥੇ ਗੱਲ ਹੈ ਕਿ ਤੂੰ ਗੁਆਂਢੀਆਂ ਦੇ ਘਰੇ ਹੀ ਪੜੀ ਹੈ
1: ਬਹੁਤ ਜ਼ਿਆਦਾ,
0: ਦੇਖੋ ਤਾਂ ਹੀ ਫਿਰ ਤੇਰੇ ਵਿੱਚ ਫਰਕ ਹੈ, ਕਿਉਂਕਿ ਗੁਆਂਢੀ ਖਾਂਦੇ ਪੀਂਦੇ ਸੀਗੇ, ਤੂੰ ਚੰਗੀ ਸਬਰ ਕੀਤੀ ਹੋਏ, ਤੇ ਤੇਰੇ ਬਾਕੀ ਭੈਣ ਭਰਾ ਜਿਹੜੇ ਦੇਖ ਲਾ ਉਹ ਮਾਂ ਬਾਪ ਨੇ ਪਾਲਿਆ ਤੇ ਚੰਗੇ ਠੀਕ ਹੈ।
1: ਸਾਡੇ ਘਰ ਹੈ ਨੀ ਸੀ ਕੁਛ,
0: ਸਾਡੇ ਘਰ ਹੈ ਨੀ ਸੀ, ਤੂੰ ਗੁਆਂਢੀਆਂ ਦੀ ਜਾ ਕੇ ਪਤੀਲਿਆਂ ਦੇ ਵਿੱਚ ਕਿਉਂ ਢੱਕਣ ਚੱਕ ਕੇ ਝਾਤੀਆਂ ਮਾਰਦੀ ਸੀ। ਨੱਚਦੇ

0: CGMR 1320 ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪਿੰਡੋ ਪਰਦੇਸ, ਜਿਹਨੂੰ ਤੁਸੀਂ ਕੈਨੇਡਾ ਚ ਸੁਣ ਸਕਦੇ ਹੋ 647-910-1320 ਨੰਬਰ ਡਾਇਲ ਕਰਕੇ। ਤੇ ਜੇ ਤੁਸੀਂ US ਦੇ ਵਿੱਚ ਬੈਠੇ ਹੋ ਤੇ 641-741-1919 ਹੁਣੇ ਡਾਇਲ ਕਰ ਲੋ, ਫਿਰ ਨਾ ਕੋਈ ਪ੍ਰੋਗਰਾਮ ਮਿਸ ਹੋ ਗਿਆ।
1: ਚਰਨਜੀਤ ਜੋਗੀ ਦੀ ਗੱਲ ਨੀ ਸੁਣੀ, ਸੁਣਨੀ ਪੈਣੀ।
0: ਅੱਛਾ ਤੁਹਾਡੀ ਵੀ ਘਰ ਘਰ ਗੱਲ ਚੱਲਦੀ?
1: ਮੈਂ ਤਾਂ ਘਰ ਘਰ ਚੱਲੀ ਗੱਲ, ਚਰਨਜੀਤ ਜੋਗੀ ਕਰਦਾ ਮਸਲੇ ਹੱਲ।
0: ਅਗਲਿਆਂ ਦੇ ਤਾਂ ਹੋਏ ਨੀ।
1: ਉਹ ਨਾਲੇ ਪਤਾ ਸਚਿਨ ਪਾਇਲਟ ਕੀ ਕਹਿੰਦਾ?
0: ਕੀ ਕਹਿੰਦਾ?
1: ਕਹਿੰਦਾ ਐਤਕੀ ਨੌਜਵਾਨਾਂ ਨੂੰ ਟਿਕਟਾਂ ਦੇਣੀਆਂ ਜਿਹਨਾਂ ਦੀ ਮਸ਼ਹੂਰੀ ਬਹੁਤ ਆ। ਮੈਂ ਕਿਹਾ ਯਾਰ
0: ਨੌਜਵਾਨ ਕਿਹੜੇ
1: ਪਾਸੇ ਨੌਜਵਾਨ?
0: ਚਲ ਨੌਜਵਾਨ 50-60 ਸਾਲ
1: ਦਾ ਕਿਹੜਾ ਨੌਜਵਾਨ? ਨੌਜਵਾਨ ਨਾ ਸਹੀ, ਪੰਜ ਨਵਾਂ ਹੀ ਸੀ, ਪੰਜ ਜਵਾਨ ਚਲ 6 ਲਾ ਲੋ, 5-6 ਜਵਾਨ ਸੀ।
0: ਨੌਜਵਾਨ ਦਾ 5-6 ਜਵਾਨ ਕੀ ਹੋਇਆ?
1: ਉਹ ਚਲੋ ਕੋਈ ਗੱਲ ਨੀ, ਸਾਡੀ ਕਿਹੜੇ ਜਵਾਨ ਹੈ ਕੋਈ? ਨਾਲੇ ਲੀਡਰਾਂ ਦੀ ਇਹੀ ਤਾਂ ਮਸ਼ਹੂਰੀ ਹੁੰਦੀ ਵੀ ਉਹਨਾਂ ਦੀ ਜ਼ਬਾਨ ਨੀ ਕੋਈ ਹੁੰਦੀ।
0: ਅੱਛਾ ਫੇਰ?
1: ਫੇਰ ਕੀ, ਮੈਂ ਕਹਿੰਦਾ ਵੀ ਉਹ ਕਹਿੰਦੇ ਆ ਵੀ ਐਤਕੀ ਅਸੀਂ ਟਿਕਟਾਂ ਸਰਵੇ ਕਰਾਉਣਾ, ਜਿਹੜਾ ਸਰਵੇ ਦੇ ਵਿੱਚ ਹਨਾ ਨੰਬਰ 3 ਦੇ ਵਿੱਚ ਆ ਗਿਆ ਉਹਦੇ ਬਾਰੇ ਹੋਣਾ ਵਿਚਾਰ।
0: ਅੱਛਾ,
1: ਜਿਹੜਾ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਹੋਇਆ ਟਿਕਟ ਮਿਲਣੀ ਉਹਨੂੰ, ਇਹਦਾ ਮਤਲਬ ਸਾਰੀਆਂ ਟਿਕਟਾਂ ਘਰੇ ਰੱਖ ਲੈਣਗੇ। ਇਹਨਾਂ ਦੀ ਜਿੱਤਣ ਦੀ ਪੋਜੀਸ਼ਨ ਚ ਕੌਣ ਆ?
0: ਏਦਾਂ ਹੀ ਆ, ਭੁਲੇਖੇ ਬਹੁਤ ਵੱਡੀ ਚੀਜ਼ ਹੁੰਦੀ ਆ।
1: ਚਲੋ ਖੈਰ ਕੋਈ ਗੱਲ ਨੀ ਜੀ, ਕਰ ਲੈਣ ਦਿਓ, ਪਾ ਲੈਣ ਦਿਓ ਭੁਲੇਖੇ, ਪਰ ਗੱਲ ਪਤਾ ਕੀ ਹੈ, ਬਾਅਦ ਵਿੱਚ ਫਿਰ ਇਹ ਕਿੱਥੇ ਜਾ ਕੇ ਗਾਉਣਗੇ? ਕਿੱਥੇ ਜਾ ਕੇ ਗਾਉਣਗੇ?
0: ਕੀ
1: ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ।

0: ਜੋਗੀ ਜੀ,
1: ਹਾਂਜੀ,
0: ਅੱਜ ਮੈਂ ਪੀਜ਼ਾ ਖਾਣ ਦੇ ਨਾ ਲਕੋ ਲੋ, ਤੁਹਾਡੇ ਪ੍ਰਾਹੁਣੇ ਆ ਗਏ।
1: ਪੀਜ਼ਾ ਮਸ਼ੀਨ?
0: ਨਹੀਂ, ਤਾਈ ਮਸ਼ੀਨ।
2: ਮੈਂ ਪਤ ਮੈਂ ਇੱਥੋਂ ਲੰਘਣ ਲੱਗੇ ਸੀ।
0: ਓਹੋ, ਤਾਈ ਲੰਘ ਗਿਆ।
2: ਸਤਿ ਸ੍ਰੀ ਅਕਾਲ ਪੁੱਤ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਤਾਈ ਜੀ, ਕੀ ਹਾਲ ਹੈ? ਤਾਈ ਮੈਂ ਇੱਕ ਲੱਗ ਲਾ ਲਿਆ ਹਿਸਾਬ ਤੁਹਾਡਾ।
2: ਹਾਂ ਬੱਚ,
0: ਉਹ ਤੁਹਾਨੂੰ ਨਾ ਹੁਣ ਚਸਕਾ ਪੈ ਗਿਆ ਮਾਈਕ ਦੇ ਕੇ, ਸਟੂਡੀਓ ਦੇ ਕੇ ਨਵਾਂ ਨਵਾਂ, ਵੀ ਮੈਂ ਵੀ CGM 1320 ਤੇ ਆ ਹੀ ਜਾਵਾਂ, ਛਾ ਹੀ ਜਾਵਾਂ।
2: ਬੱਚ, ਮੈਂ ਕੱਲ ਬੈਠੀ ਉੱਥੇ ਆਪਣੇ ਘਰ ਦੇ ਨਾਲ ਪਾਰਕ ਨੀ ਹੈਗਾ।
0: ਹਾਂਜੀ,
2: ਉੱਥੇ ਹੈ ਨਾ ਬੱਚ, ਇੱਕ ਬੁੜੀ ਆਈ ਮੈਨੂੰ ਕਹਿੰਦੇ, ਕਿੱਦਾਂ ਤੇਜ ਕੌਰ ਜੀ?
0: ਅੱਛਾ,
2: ਕੀ ਹਾਲ ਚਾਲ ਆ
0: ਤੇਜ ਕੌਰ ਜੀ?
2: ਮੈਂ ਕਿਹਾ ਬੱਚ, ਮੇਰੇ ਮੈਂ ਤਾਂ ਤੇਰੇ ਤਾਏ ਤੋਂ ਬਾਅਦ ਜੀ ਅੱਜ ਕਿਸੇ ਦੇ ਮੂੰਹ ਸੁਣਿਆ।
0: ਹਾਏ ਹਾਏ,
2: ਮੈਂ ਕਿਹਾ ਠੀਕ ਆ ਭੈਣ ਜੀ, ਬੈਠੋ ਦੀਦੀ।
0: ਹਾਏ ਹਾਏ, ਪਿਆਰ ਚੱਕਿਆ। ਅੱਛਾ,
2: ਮੈਂ ਕਿਹਾ ਦੀਦੀ ਬੈਠੋ।
0: ਦੀਦੀ ਉਹ ਤੁਹਾਡੇ ਤੋਂ ਵੱਡੀ ਥੋੜੀ ਤਾਈ, ਛੋਟੀ ਹੋਣੀ 5-10 ਸਾਲ।
2: ਨਾ ਬੱਚ, ਮੈਂ ਛੋਟੀ ਕਿੱਥਾਂ, ਮੈਂ ਕਿਤੇ ਮੈਂ ਕਿਤੇ ਵੱਡੀ ਆ
0: ਤਾਈ? ਘੱਟੋ ਘੱਟ ਨੀ ਤਾਂ 75 ਤੋਂ ਉੱਪਰ ਆ ਤੂੰ।
2: ਕੌਣ?
0: ਤੂੰ ਵੀ ਨਾ ਮੋਦੀ ਸਾਹਿਬ ਦੇ ਹਾਣ ਦੀ ਆ।
2: ਨਾ ਬੱਚ, ਮੈਂ ਤਾਂ ਬਾਹ ਹਾਲੇ ਛੋਟੀ ਆ, ਮੈਂ ਦੇਖਿਆ ਕੀ ਆ। ਜਦੋਂ ਬੱਚੇ ਰੌਲੇ ਪਏ ਉਦੋਂ ਮੈਂ ਆਪਣੀ ਮਾਂ ਦੇ ਕੁੱਚਰ ਚ।
0: ਰੌਲੇ 1947 ਚ ਪਏ ਸੀ?
2: ਨਹੀਂ ਨਹੀਂ ਬੱਚ, ਸਾਡੇ ਘਰ ਤੇ ਰੋਜ਼

0: ਵਾਲਾ ਚੱਲਦਾ ਸੀ
1: ਤਾਈ, ਮੈਨੂੰ ਲੱਗਦਾ ਜੇ ਤੂੰ ਕੁੱਛੜਾਈ ਫੇਰ ਰੌਲੇ ਸ਼ੁਰੂ ਹੋਏ ਆ।
0: ਆ ਰੌਲੇ ਤਾਂ ਬਈ ਸਾਡੇ ਘਰ ਬਾਜ ਪੈਂਦੇ ਰਹੇ। ਮੈਂ ਰੌਲਿਆਂ ਦੀ ਬੱਚੇ ਤੈਨੂੰ ਕਿਤੇ ਗੱਲ ਹੀ ਨਾ ਭੁੱਲ ਜਾਵਾਂ।
1: ਹਾਂਜੀ,
0: ਮੈਨੂੰ ਕਹਿੰਦੇ ਮੈਂ ਕੱਲ ਲੇੜੂਆ ਲਾਇਆ।
1: ਅੱਛਾ,
0: ਵਿੱਚ ਤੇ ਵਰਗੀ ਆ ਕਬੂਲੀ। ਮੈਂ ਕਿਹਾ ਮੇਰੇ ਵਰਗੀ ਨੀ, ਮੈਂ ਹੀ ਸੀ।
1: ਓ ਅੱਛਾ,
0: ਤਾਂ ਫਿਰ ਮੈਂ ਸੋਚਿਆ ਪੁੱਤ ਮੈਂ ਅੱਜ ਵੀ ਹੈਲੋ ਹੈਲੋ ਕਰ ਜਾਵਾਂ।
1: ਓਹੋ, ਤਾਈ ਹੁਣ ਚਸਕਾ ਪੈ ਗਿਆ।
0: ਮੈਨੂੰ ਪੁੱਤ ਜਿਹਨੇ ਮਿਲਣਾ ਹੋਵੇ ਨਾ, ਜਿਹਨੇ ਵੀ ਤਾਂ ਮੇਰਾ ਨੰਬਰ ਆ।
1: ਅੱਛਾ,
0: ਨੰਬਰ ਦੇ ਦੇ ਪੁੱਤ ਮੈਨੂੰ ਕਨੇਡਾ ਅਮਰੀਕਾ ਵਾਲਿਆਂ ਨੂੰ।
1: ਤਾਈ ਦਾ ਨੰਬਰ ਨੋਟ ਕਰੋ ਜੀ।
0: ਹਾਂ,
1: CGMR 1320 ਕੈਨੇਡਾ ਵਾਲਿਓ, 6479101320 US ਵਾਲਿਓ, 6417411919।
0: ਜਿਹੜੇ ਮੇਰੇ ਵਰਗੇ ਉਹਨਾਂ ਲਈ ਵੀ ਦੱਸ ਦੇ ਨਾ ਪੰਜਾਬੀ ਚ।
1: ਓਹੋ, ਕੈਨੇਡਾ ਵਾਲਿਓ 6479101320 ਤੇ US ਵਾਲਿਓ 6471741919।
0: ਮੇਰੇ ਘਰ ਸੰਸਰਮਨ ਆਪਾਂ ਮੈਂ ਤੇਰੇ ਵਾਸਤੇ ਨਾ
1: ਤਾਈ
0: ਕੌਲੀ ਲੈ ਕੇ ਆਈ ਆ।
1: ਕੌਲੀ ਕੀ ਕਰਨੀ ਤਾਈ?
0: ਦੱਸ ਭਲਾ ਬੱਚ, ਅੱਜ ਕੱਲ ਤਾਂ ਕੌਲੀ ਚਿੱਟਾ ਦਾ ਸਮਾਂ ਆ।
1: ਅੱਛਾ,
0: ਹਾਂ
1: ਤਾਈ, ਇਲੈਕਸ਼ਨਾਂ ਚ ਤੇ ਹੁੰਦਾ ਹੀ ਆ।
0: ਆਪਾਂ ਮੈਂ ਕੌਲੀ ਲੈ ਕੇ ਆਈ ਆ ਤੇਰੇ ਵਾਸਤੇ, ਤੂੰ ਆਪਣੇ ਘਰ ਲੈ ਕੇ ਜਾਣੀ ਆ।
1: ਕੀ ਕਰਨੀ ਮੈਂ?
0: ਓਹਦੇ ਵਿੱਚ ਕੁਛ ਪਾ ਕੇ ਬੱਚ ਮੈਨੂੰ ਘਰ ਫੜਾ ਕੇ ਜਾਈ, ਮੈਂ ਅੱਜ ਕੁਛ ਧਰਿਆ ਨੀ ਹੈਗਾ।

0: ਹੱਥ ਧੋ ਕੇ ਮਗਰ ਪੈਣ ਦਾ ਜੇ ਕਿਤੇ ਕੋਈ ਅਵਾਰਡ ਹੁੰਦਾ ਨਾ,
1: ਹਾਂਜੀ
0: ਤੁਹਾਨੂੰ ਹੀ ਮਿਲਣਾ ਸੀ।
1: ਚਲੋ ਖੈਰ ਕੋਈ ਗੱਲ ਨੀ, ਅਵਾਰਡ ਤਾਂ ਬਹੁਤ ਮਿਲਣੇ ਸੀ, ਪਰ ਇੱਕ ਨੌਕਰੀ ਇਹ ਵੀ ਹੈ।
0: ਹੁਣ ਕਿਹੜੀ ਨੌਕਰੀ ਬਚੀ?
1: ਕਹਿੰਦੇ ਖਾਣਾ ਆ ਉਹ ਬਣ ਗਿਆ, ਤੁਸੀਂ ਉਹਨੂੰ ਟੇਸਟ ਕਰਨਾ।
0: ਹਾਂ, ਨਾਲੇ ਇੱਕ ਜਗ੍ਹਾ ਤੇ ਕਹਿੰਦੇ ਚੋਕਲੇਟ ਆ, ਤੁਸੀਂ ਉਹਨੂੰ ਟੇਸਟ ਕਰਨਾ ਤੇ ਦੱਸਣਾ ਵੀ ਕਿੰਨੀ ਕ ਜਿਆਦਾ ਸਵਾਦ ਹੈ, ਕਿੰਨੀ ਕ ਕੜਕਤਾ ਨਾ, ਔਰ ਕਿੰਨੀ ਕ ਸਵੀਟਨੈਸ ਜਿਆਦਾ ਹੈ।
1: ਮੈਂ ਕਹਿੰਦਾ ਤਾਈ ਨੂੰ ਉਹ ਨੌਕਰੀ ਕਰਵਾ ਦੇਗੀ, ਤਾਈ ਨੂੰ ਹੈਗੀ ਵੀ ਸ਼ੂਗਰ, ਨਾਲੇ ਛੇਤੀ ਛੁਟਕਾਰਾ ਹੋ।
2: ਨਹੀਂ ਮੈਂ ਤੁਹਾਡੀ ਦੋਖਣ ਹੈ
0: ਤਾਈ, ਪ੍ਰੋਗਰਾਮ ਜੁੜਦੀ ਵੀ ਇੱਥੇ ਹੀ ਬੈਠੀ ਆ,
1: ਮਗਰੀ ਬੈਠੀ ਆ, ਕੀ ਕਰੀਏ ਹੁਣ ਇਹਦਾ। ਚਲੋ ਖੈਰ,
0: ਰਮਣੀ ਕਰੇ
1: ਨੌਕਰੀਆਂ ਤਰ੍ਹਾਂ ਤਰ੍ਹਾਂ ਦੀਆਂ, ਨੌਕਰੀਆਂ ਵੱਖੋ ਵੱਖਰੀਆਂ, ਨੌਕਰੀ ਸਰਕਾਰੀ, ਪ੍ਰਾਈਵੇਟ, ਹੈ ਕਿਤੇ ਕੋਈ ਫੈਕਟਰੀ ਦੇ ਵਿੱਚ, ਕਿਸੇ ਕੋਈ ਆਫਿਸ ਦੇ ਵਿੱਚ, ਕਿਸੇ ਸਾਈਟ ਤੇ, ਗੱਲ ਕੀ ਹਰ ਥਾਂ ਨੌਕਰੀ ਕਰਨ ਦੇ ਲਈ ਬੰਦਾ ਜਾਂਦਾ ਤਾਂ ਕਿ ਉਹਦੀ ਜ਼ਿੰਦਗੀ ਦਾ ਨਿਰਵਾਹ ਚੱਲੇ, ਪਰ ਜਿਸ ਮਨਸ਼ਾ ਦੇ ਨਾਲ ਉਹ ਨੌਕਰੀ ਲੈਂਦਾ ਜਦੋਂ ਉਹ ਨੌਕਰੀ ਦੇ ਵਿੱਚ ਨਹੀਂ ਹੁੰਦਾ ਕਿ ਰੱਬਾ ਮੈਨੂੰ ਕਿਤੇ ਨੌਕਰੀ ਮਿਲ ਜਾਵੇ, ਮੈਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਾ, ਪਰ ਜਦੋਂ ਨੌਕਰੀ ਮਿਲ ਜਾਂਦੀ ਹੈ ਫਿਰ ਉਹਦੇ ਅੰਦਰ ਸ਼ੈਤਾਨ ਕਿਉਂ ਜਾਗ ਪੈਂਦਾ, ਉੱਥੇ ਜਾ ਕੇ ਇਮਾਨਦਾਰੀ ਦੇ ਨਾਲ ਕਿਉਂ ਨਹੀਂ ਕਰਦਾ ਵੀ ਜਿੰਨੇ ਤੁਹਾਨੂੰ ਪੈਸੇ ਮਿਲਦੇ, ਚਾਹੇ ਕੋਈ ਸਰਕਾਰ ਦੇ ਰਹੀ ਹੈ ਚਾਹੇ ਕੋਈ ਪ੍ਰਾਈਵੇਟ ਅਦਾਰਾ ਦੇ ਰਿਹਾ, ਤੁਸੀਂ ਉਹਦੇ ਬਾਬਤ ਕਿਉਂ ਨਹੀਂ ਇਮਾਨਦਾਰ ਹੁੰਦੇ, ਕਿਉਂ ਨਹੀਂ ਉਨਾ ਕੰਮ ਕਰਕੇ ਦਿੰਦੇ ਤਾਂ ਕਿ ਤੁਹਾਡੇ ਅੰਦਰ ਬੰਦਾ ਬੰਦਾ ਹੀ ਬਣ ਕੇ ਬੈਠਾ ਰਹੇ।
0: ਬਿਲਕੁਲ ਜੀ, ਔਰ ਇੱਕ ਵਾਰੀ ਫਿਰ ਤੋਂ ਤਹੀਆ ਕਰ ਲੋ ਵੀ ਇਮਾਨਦਾਰੀ ਦੇ ਨਾਲ ਆਪਣਾ ਆਪਣਾ ਕੰਮ ਕਰਾਂਗੇ, ਨਹੀਂ ਤੇ ਫਿਰ ਈਡੀ ਤੇ ਹੈਗੀ ਆ।
1: ਰਮਣੀਕ ਔਰੇ ਚੱਲ ਈਡੀ ਨੂੰ ਛੱਡ ਤੇ, ਨੌਕਰੀ ਤੇਰੇ ਵਾਸਤੇ ਇੱਕ ਹੋਰ ਵੀ ਹੈਗੀ ਆ। ਉਹ ਤਾਂ ਚੰਗੀ ਹੈ।
0: ਕੀ ਆ ਹੁਣ?
1: ਪ੍ਰੈਸ ਬਣਾਉਣ ਵਾਲੀ ਕੰਪਨੀ ਨੇ ਬੰਦੇ ਅਪਾਇੰਟ ਕਰਨੇ ਆ। ਹਾਂ,
0: ਕੀ ਭਲਾ ਕਰਨਾ?
1: ਲੈ ਰਮਣੀਕ ਔਰੇ, ਨੌਕਰੀ ਤੇਰੀ ਪੱਕੀ ਆ, ਤੈਨੂੰ ਮੈਂ ਦੱਸਾਂ। ਪ੍ਰੈਸ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਕੱਪੜੇ ਪ੍ਰੈਸ ਕਰੀਦੇ ਆਪਾਂ, ਮਾੜੀ ਥੋੜ ਹੁੰਦੀ ਆ?
0: ਨਹੀਂ,
1: ਕਿੰਨੀਆਂ ਵਧੀਆ ਵਧੀਆ ਕੰਪਨੀਆਂ ਨੇ ਪ੍ਰੈਸਾਂ ਬਣਾਈਆਂ, ਕੋਈ ਪਾਣੀ ਸੁੱਟ ਦੀਆਂ ਪਹਿਲਾਂ ਕੱਪੜੇ ਤੇ ਫਿਰ ਉਹ ਫਿਰ ਦੀਆਂ, ਕਿੰਨਾ ਵਧੀਆ ਤੇ ਨੌਕਰੀ ਕਰ ਲਿਆ ਤੂੰ? 2,50,000 ਰੁਪਈਆ।
0: ਅੱਛਾ, ਨੌਕਰੀ ਕਰਨਾ ਕੀ ਪਊਗਾ?
1: ਇੱਕ ਦਿਨ ਨੌਕਰੀ ਤੇ ਜਾਣਾ ਤੇ 2 ਹਫ਼ਤੇ ਛੁੱਟੀ, 2,50,000 ਰੁਪਈਆ।
0: ਹੋਰ ਕੀ ਚਾਹੀਦਾ, ਕੀ ਕਰਨਾ ਪੈਣਾ?
1: ਕਰਨਾ ਕੁਛ ਵੀ ਨਹੀਂ, ਉਹਨਾਂ ਨੇ ਪ੍ਰੈਸ ਬਣਾਉਣੀ, ਪ੍ਰੈਸ ਬਣਾ ਕੇ ਉਹਨਾਂ ਨੇ ਇੱਧਰ ਸਵਿਚ ਆਨ ਕਰਨਾ, ਪ੍ਰੈਸ ਨੂੰ ਗਰਮ ਕਰ ਦੇਣਾ, ਤੁਹਾਡੀ ਢੋਈ ਤੇ ਲਾ ਕੇ ਦੇਖਣੀ ਆ ਵੀ ਤੱਤੀ ਹੋਈ ਕਿ ਨਹੀਂ ਹੋਈ। ਉਹ ਜ਼ਖਮ ਠੀਕ ਕਰਨ ਦੇ ਵਾਸਤੇ ਤੈਨੂੰ 2 ਹਫ਼ਤੇ ਦੀ ਛੁੱਟੀ। ਰਮਣੀ ਕਰ, 2,50,000 ਥੋੜਾ ਨੀ ਹੁੰਦਾ? ਹੋਰ ਕੀ? ਤੂੰ ਤਾਂ ਸੌਖੇ ਕੰਮ ਭਾਲਦੀ ਆ, ਤਾਂ ਹੀ ਨੀ ਤੈਨੂੰ ਕੱਖ ਮਿਲਦਾ,
0: ਤੇ ਮੈਨੂੰ ਇੱਥੇ ਜੋ ਮਿਲਦਾ ਉੱਥੇ ਕਿਤੇ ਵੀ ਨੀ ਮਿਲਦਾ।
1: ਚਲੋ ਖੈਰ, ਅੱਛਾ ਚਲੋ ਭਾਈ, ਇਹ ਵੀ ਗੱਲ ਠੀਕ ਆ ਬਈ, ਜੋ ਸਾਨੂੰ ਇੱਥੇ ਮਿਲਦਾ ਉਹ ਹੋ ਸਕਦਾ ਹੋਰ ਕਿਤੇ ਨਾ ਵੀ ਮਿਲੇ। ਜਿੱਥੇ ਕਿੱਥੇ ਤੁਹਾਨੂੰ ਨੌਕਰੀ ਤੇ ਅਪਾਇੰਟ ਕੀਤਾ ਜਾਂਦਾ ਉੱਥੇ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਕੇ ਦਿਓ, ਆਪਣਾ 100% ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਅਗਲਾ ਵੀ ਖੁਸ਼ ਤੇ ਤੁਸੀਂ ਵੀ ਖੁਸ਼।
0: ਬਿਲਕੁਲ ਜੀ, ਇਸ ਦੇ ਨਾਲ ਮੈਨੂੰ ਰਵਨੀਕ ਨੂੰ,
1: ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਤਾਂ ਫਿਰ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, CJMR 1320।

0: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏਬਰਾਮਟਨ ਕਾਲ 905-928-8557 ਅਨਾਜ ਮਾਰਟ
1: HK Movers, home, offices, apartments and delivery, big or small, we move it all.
2: HK Movers,
1: local and long distance, Rialto Ship Cart, Kailer Transport and Moving Services.
2: For service with a smile, give us a call.
1: Call Mr. Harminder 416-524-6704.
2: 416-524-6704.
1: Visit 140 Advance Boulevard, Unit Number 10, Brampton.
3: Long Distance Moving Specialist,
1: HK Movers.
4: HK Movers.
5: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ

0: ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 416-213-1165।
1: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
2: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
1: ਸੱਚੀ?
2: ਓ ਮੁੱਚੀ,
1: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
2: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
1: ਹੁਣ ਐਡਰੈਸ ਵੀ ਲਿਖਾ।
2: ਲੈ ਲਿਖ ਲਾ, 1 Goodmark Place, Etobicoke, Unit 5।
1: ਕਾਲ 6477-906-9257।
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
5: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: CJMR 1300 AM ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਆ ਵੈਰੀ ਵੈਰੀ ਗੁੱਡ ਆਫਟਰਨੂਨ। 2:07 ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਠੀਕ 4 ਤੱਕ ਤੁਹਾਡਾ ਸਾਡਾ ਸਾਥ ਰਹੇਗਾ ਜੀ। ਇਨ੍ਹਾਂ ਕੁਛ ਇਕ ਕਹਿ ਲੋ ਕਿ ਪਲਾਂ ਦੇ ਵਿਚ ਘੰਟਿਆਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਗੀਤ ਸੰਗੀਤ ਮਨੋਰੰਜਨ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਅੱਜ ਦੀ ਇਸ ਆਫਟਰਨੂਨ ਦੀ ਮਹਿਫਲ ਦੇ ਵਿਚ ਸਵਾਗਤ ਤੁਹਾਡਾ ਕਰਦਾ ਜੀ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾ ਅਦਾਰਾ ਬੜਾ ਹੀ ਸੌਖਾ ਜੀ। ਤੁਸੀਂ 1320 AM ਦੇ ਨਾਲ ਆਕਾਸ਼ਵਾਣੀ ਦੀਆਂ ਲਹਿਰਾਂ ਦੇ ਵਿਚ ਜੁੜ ਕੇ ਸਾਡੇ ਨਾਲ ਸਾਨੂੰ ਸੁਣ ਸਕਦੇ ਹੋ ਜੀ। ਜਿੱਥੇ ਇੱਥੇ ਵੀ ਸਾਡੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ, ਜ਼ਰੂਰ ਇੱਕ ਫੀਡਬੈਕ 416-303-1515 ਤੇ ਸਾਨੂੰ ਜ਼ਰੂਰ ਕਰ ਦਿਓ ਜੀ। ਲੰਬੇ ਰੂਟਾਂ ਤੇ ਜਾ ਰਹੇ ਹੋ, ਤੁਹਾਡੇ ਵਾਸਤੇ ਇੱਕ ਲੋਕਲ ਨੰਬਰ ਤਿਆਰ ਕੀਤਾ ਜੀ, ਜਿਸ ਨੰਬਰ ਦੇ ਨਾਲ ਸਾਨੂੰ ਲਾਈਵ ਸੁਣ ਸਕਦੇ ਹੋ। 647-910-1320 ਤੇ ਸੁਣ ਸਕਦੇ ਹੋ। ਅਮਰੀਕਾ ਦਾ ਨੰਬਰ ਹੈ ਜੀ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। ਵੱਖ ਵੱਖ ਐਪ ਦੇ ਜ਼ਰੀਏ ਰੰਗਲਾ ਪੰਜਾਬ ਦਾ ਐਪ, 1320 ਦਾ ਐਪ, ਆਈ ਹਾਰਟ ਰੇਡੀਓ ਤੇ ਵੀ ਲਾਈਵ ਸਾਨੂੰ ਸੁਣ ਸਕਦੇ ਹੋ। ਵੱਖ ਵੱਖ ਆਈ ਪੀ ਟੀਵੀ ਸਰਵਰਾਂ ਦੇ ਉੱਤੇ ਲਾਈਵ ਸਾਨੂੰ ਦੇਖਿਆ ਜਾ ਸਕਦਾ ਜੀ। ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰਿਟ ਚ ਐਡ ਕਰ ਲੈਣਾ। ਫੇਸਬੁੱਕ ਅਤੇ ਯੂਟਿਊਬ ਦਾ ਪੇਜ ਹੈ, ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ ਤੇ ਆਓ ਫਿਰ ਕੋਈ ਵੀ ਗੱਲਬਾਤ ਆਨ ਏਅਰ ਸਾਡੇ ਨਾਲ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਸਾਡੇ ਸਟੂਡੀਓ ਦੇ ਵਿਚ ਹੋਟਲਾਈਨ ਤੇ ਹੈਲੋ ਹਾਏ ਕਰ ਸਕਦੇ ਹੋ। ਆਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਤੁਹਾਨੂੰ ਲੈ ਚੱਲੀਏ ਜੀ ਹੁਣ ਪੰਜਾਬ, ਜਗਰਾਉਂ ਸ਼ਹਿਰ, ਜਿੱਥੇ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਤੇ ਕਰਦੇ ਆ ਉਨ੍ਹਾਂ ਦਾ ਸਵਾਗਤ, ਜਿੱਥੇ ਪੰਜਾਬ ਦੀਆਂ ਰਾਜਨੀਤਿਕ ਦੀਆਂ ਗੱਲਾਂ ਬਾਤਾਂ, ਪੰਜਾਬ ਦੀਆਂ ਜੋ ਇਸ ਵੇਲੇ ਸਥਿਤੀ ਬਣੀ ਹੋਈ ਏ, ਪੰਜਾਬ ਦੀਆਂ ਗੱਲਾਂ ਬਾਤਾਂ ਲੈ ਕੇ ਖੱਟੀਆਂ ਮਿੱਠੀਆਂ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਕਰਦੇ ਉਨ੍ਹਾਂ ਦਾ ਸਵਾਗਤ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਅਸ਼ ਭਾਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
1: ਬਿਲਕੁਲ ਸਵਾਸ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਚੜ੍ਹਦੀ ਕਲਾ ਦੇ ਵਿਚ ਹੈ ਜੀ।
0: ਕਿਆ ਬਾਤ ਹੈ ਜੀ। ਲੋ ਜੀ, ਆਪਾਂ ਹੁਣ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਰੰਭ ਕਰੀਏ। ਸਰੋਤੇ, ਤੁਸੀਂ ਵੀ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਕੋਈ ਵੀ, 905-813-1320 ਰਾਣਾ ਜੀ, ਗੱਲਬਾਤ ਮੌਜੂਦਾ ਪਾਰਟੀ ਦੀ ਗੱਲ ਕਰੀਏ ਜੀ, ਕਿ ਇਸ ਵੇਲੇ ਮੌਜੂਦਾ ਸਰਕਾਰ ਹੈ ਜੀ ਐਂਡ ਦੇਸ਼ ਨੂੰ ਭਾਵ ਪੰਜਾਬ ਨੂੰ ਚਲਾ ਰਹੀ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਇੰਚਾਰਜ ਅਮਰਜੀਤ ਮਹਿਤਾ ਦਾ ਕਹਿ ਲੋ ਕਾਲਾ ਚਿੱਠਾ ਆਇਆ ਸਾਹਮਣੇ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਬਠਿੰਡਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਜਿਹੜਾ ਅਮਰਜੀਤ ਮਹਿਤਾ ਜੀ, ਪਹਿਲਾਂ ਇਹਦੇ ਬਾਰੇ ਚਾਣਾ ਦੱਸਦੀ ਕਿ ਇਹਨੇ 108 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਜਿਹੜਾ ਆਮ ਆਦਮੀ ਪਾਰਟੀ ਦਾ, ਤੇ ਈਡੀ ਨੇ ਇਸ ਘਪਲੇ ਦੇ ਖੁਲਾਸੇ ਦੀ ਪੂਰੀ ਚਿੱਠੀ ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਹਾਈਕੋਰਟ ਨੂੰ ਸੌਂਪ ਦਿੱਤੀ ਆ। ਹੁਣ ਇਹ ਘਪਲਾ ਹੈ ਕਿ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਦੇ ਹਾਂ
0: ਜੀ
1: ਕਿ ਇਹ ਘਪਲਾ ਤਕਰੀਬਨ 8.5 ਏਕੜ ਜ਼ਮੀਨ ਆ ਜਿਹੜੀ ਬਠਿੰਡੇ ਦੀ, ਤੇ 19.5 ਏਕੜ ਜ਼ਮੀਨ ਜਿਹੜੀ ਅੰਮ੍ਰਿਤਸਰ ਦੀ, ਇਹਨੇ 15 ਲੱਖ ਰੁਪਏ ਚ ਪਰ ਏਕੜ ਪਰਚੇਜ ਕੀਤੀ ਇਸ ਅਮਰਜੀਤ ਮਹਿਤਾ ਨੇ, ਆਪਣੇ ਆਪ ਪਰਚੇਜ ਕਰ ਲਈ। ਇਹ ਸੱਚਾ ਵੀ ਹੋ ਗਿਆ ਕਿ ਭਾਈ ਮੈਂ ਜ਼ਮੀਨ ਖਰੀਦੀ ਆ। ਬਾਅਦ ਦੇ ਵਿਚ ਇਹਨੇ ਉਹੀ ਜ਼ਮੀਨ ਜਿਹੜੀ 38 ਕਿੱਲੇ ਬਣਦੀ ਟੋਟਲ, ਉਹੀ ਜ਼ਮੀਨ ਇਹਨੇ ਪਰ ਏਕੜ 2.85 ਕਰੋੜ ਰੁਪਏ ਨੂੰ ਵੇਚੀ ਆ। ਜਿਹੜੀ 15 ਲੱਖ ਰੁਪਏ ਦੀ ਪਰਚੇਜ ਕੀਤੀ ਸੀ ਉਹ ਕਰੈਕਟ ਐਸੋਸੀਏਸ਼ਨ ਨੂੰ ਇਹਨੇ, ਉਸ ਜਿਹੜੀ ਐਸੋਸੀਏਸ਼ਨ ਬਣੀ ਉਹਨਾਂ ਦੇ ਮੈਂਬਰਾਂ ਨੂੰ ਦਿੱਤੀ ਆ, ਪ੍ਰਬੰਧਕਾਂ ਨੂੰ ਜਿਹੜੀ ਇਹ ਜ਼ਮੀਨ ਦਿੱਤੀ ਆ, ਇਹ 2.85 ਕਰੋੜ ਰੁਪਏ ਨੂੰ ਪਰ ਏਕੜ ਦਿੱਤੀ। ਹੁਣ 38 ਲੱਖ ਚੋਂ ਜੇਕਰ 15 ਲੱਖ ਰੁਪਏ ਦੀ ਜ਼ਮੀਨ ਖਰੀਦੀ 38 ਕਿੱਲਿਆਂ ਚੋਂ, ਸੋਰੀ ਮਾਫ਼ੀ, ਜੇ ਉਹਨਾਂ 38 ਕਿੱਲਿਆਂ ਦੇ ਵਿੱਚੋਂ ਹਿਸਾਬ ਕਰੀਏ 2.85 ਕਰੋੜ ਨਾਲ ਤਾਂ 108 ਕਰੋੜ ਰੁਪਏ ਦੀ ਬਚਤ ਹੋਈ ਆ, 108 ਕਰੋੜ 30 ਲੱਖ ਰੁਪਏ ਦੀ ਬਚਤ ਹੋਈ ਆ ਅਮਰਜੀਤ ਮਹਿਤਾ ਨੂੰ, ਜਿਹੜੇ ਆਮ ਆਦਮੀ ਪਾਰਟੀ ਦੇ ਬਠਿੰਡੇ ਤੋਂ ਇੰਚਾਰਜ ਆ ਤੇ ਕਰੈਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਆ। ਹੁਣ ਗੱਲ ਅਰਸ਼ ਭਾਜੀ ਇੱਥੇ ਹੈ ਕਿ CBI ਦੀ ਜਾਂਚ ਤੇ ED ਦੀ ਜਾਂਚ ਪੂਰੀ ਤਿੱਖੀ ਹੋ ਰਹੀ ਇਸ ਪ੍ਰਤੀ, ਅਮਰਜੀਤ ਮਹਿਤਾ ਦੇ ਪ੍ਰਤੀ, ਤੇ ਇਹਨਾਂ ਦੀਆਂ ਜਿਹੜੀਆਂ ਜਾਂਚਾਂ ਵਾ ਉਹਨਾਂ ਨੇ ਆਪਣੀਆਂ ਰਿਪੋਰਟਾਂ ਬਣਾ ਕੇ ਵੀ ਹਾਈ ਕੋਰਟ ਨੂੰ ਭੇਜ ਦਿੱਤੀਆਂ। ਤੇ ਬੀਤੇ ਹੀ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਗਮਾਡਾ ਦੇ ਵਿੱਚ ਵੀ ਈੜੀ ਦੀ ਬੜੀ ਤਿੱਖੀ ਰੇਡ ਹੋਈ ਸੀ ਜਿਸ ਦੇ ਵਿੱਚ 10,000 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ ਤੇ ਹੁਣ ਕੱਲੇ ਅਮਰਜੀਤ ਮਹਿਤਾ ਤੋਂ 108 ਕਰੋੜ ਰੁਪਏ ਦਾ ਘਪਲਾ ਸਾਹਮਣੇ ਆ ਗਿਆ। ਹੁਣ ਅਰਸ਼ ਭਾਜੀ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਆਪਣੀ ਨਿਗਾਹ ਦੇ ਵਿੱਚ ਬਿਲਕੁਲ ਸਹੀ ਬਣਿਆ ਹੋਇਆ ਸੀ, ਇਹ ਸਭ ਨੂੰ ਪਾਗਲ ਬਣਾ ਰਿਹਾ ਸੀ। ਕਿਉਂ? ਕਿਉਂਕਿ ਇਹਨੇ ਰਜਿਸਟਰੀ ਕਰਾਈ ਸੀ 15 ਲੱਖ ਰੁਪਏ ਪ੍ਰਤੀ ਏਕੜ। ਹੁਣ ਇਹਨੇ ਤਾਂ ਰਜਿਸਟਰੀ ਕਰਾਈ ਸੀ ਕਿ ਮੈਂ ਸੱਚਾ ਰਹੂੰਗਾ ਕਿ ਮੈਂ ਕੱਲ ਨੂੰ ਕਹੂੰਗਾ ਮੈਂ ਕੋਈ ਨੱਪੀ ਨੀ, ਮੈਂ 2 ਨੰਬਰ ਚ ਜ਼ਮੀਨ ਨੀ ਵੇਚੀ, ਮੈਂ ਤਾਂ ਰਜਿਸਟਰੀ ਕਰਾਈ ਆਪਣੇ ਆਪ ਨੂੰ 15 ਲੱਖ ਰੁਪਏ ਪ੍ਰਤੀ ਏਕੜ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਪ੍ਰੋਪਰਟੀ ਕਿਤੇ ਪਹਿਲਾਂ ਨੀਚੇ ਚੱਲ ਰਹੀ ਸੀ, ਬੜੀ ਸਲੋ ਚੱਲ ਰਹੀ ਸੀ, ਅੱਜ ਪ੍ਰੋਪਰਟੀ ਦਾ ਰੇਟ ਬਹੁਤ ਅੱਪ ਹੋਇਆ ਹੋਇਆ। ਹੁਣ ਇਹਨੇ ਅੱਪ ਹੋਈ ਰੇਟ ਦੇ ਵਿੱਚ ਪ੍ਰੋਪਰਟੀ ਲਈ 15 ਲੱਖ ਰੁਪਏ ਨੂੰ ਕਿੱਲਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੀ ਪ੍ਰੋਪਰਟੀ ਕਿਤੇ ਵੀ ਅਰਸ ਭਾਜੀ ਦੇਖ ਲਈਏ ਆਪਾਂ 15 ਲੱਖ, ਅੱਜ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ, ਸਭ ਨੂੰ ਪਤਾ, ਤੁਸੀਂ ਦੱਸ ਦੋ ਵੀ ਅੰਮ੍ਰਿਤਸਰ ਜਿਹੜੇ ਮਰਜ਼ੀ ਕਿਤੇ ਕਿਤੇ ਰੋਡ ਤੇ 15 ਲੱਖ ਰੁਪਏ ਨੂੰ ਕਿੱਲਾ ਮਿਲ ਜੂ? ਕਿਤੇ ਪੋਸੀਬਲ ਹੀ ਨੀ ਹੋ ਸਕਦਾ ਕਿ ਕਿਤੇ 15 ਲੱਖ ਰੁਪਏ ਨੂੰ ਏਕੜ ਪਰ ਏਕੜ ਜ਼ਮੀਨ ਮਿਲ ਜੂ, ਉਹ ਵੀ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਹਿੰਗਾਈ ਵੀ ਪੂਰੀ ਸਿਖਰਾਂ ਤੇ ਆ ਤੇ ਜ਼ਮੀਨਾਂ ਦੇ ਰੇਟ ਵੀ ਪੂਰੇ ਸਿਖਰਾਂ ਤੇ ਆ। ਲੋਕੀ ਤਾਂ ਹੁਣ ਕਹਿੰਦੇ ਵਧੀਆ ਵੀ ਸਾਡੀਆਂ ਪ੍ਰੋਪਰਟੀਆਂ ਦੇ ਸਾਨੂੰ ਰੇਟ ਮਿਲ ਰਹੇ ਆ, ਤੇ ਇਹ ਮਹਾਜਨ ਨੇ ਪਤਾ ਨੀ ਕਿੱਥੋਂ 15 ਲੱਖ ਰੁਪਏ ਨੂੰ ਰਜਿਸਟਰੀਆਂ ਕਰਾ ਕੇ 38 ਕਿੱਲੇ ਜ਼ਮੀਨ ਬਣਾ ਲਈ ਤੇ ਹੁਣ 2 ਕਰੋੜ 65 ਲੱਖ ਰੁਪਏ ਨੂੰ ਪਰ ਏਕੜ, 85 ਲੱਖ ਰੁਪਏ ਨੂੰ ਇਹਨੇ ਪਰ ਏਕੜ ਸੇਲ ਕੀਤੀ ਆ। ਜੋ ਬਾਕੀ ਗੱਲ ਇਹ ਹੈ ਕਿ ਇਸ ਤੇ ਮੁਕਦਮੇ ਦੀ ਬਿਲਕੁਲ ਤਿਆਰੀ ਹੈ, ਕੁਝ ਹੀ ਦਿਨਾਂ ਦੇ ਵਿੱਚ ਮੁਕਦਮੇ ਦੀ ਰਿਪੋਰਟ ਆਜੂਗੀ। ਹਾਈ ਕੋਰਟ ਨੂੰ ਡਾਇਰੈਕਸ਼ਨਾਂ ਦੇ ਦਿੱਤੀਆਂ ਗਈਆਂ ਵਾ ਈਡੀ ਵੱਲੋਂ ਜਾਂਚ ਕਰਕੇ, ਸੀਬੀਆਈ ਦੀ ਜਾਂਚ ਕਰਕੇ, ਸਾਰੀਆਂ ਦੀਆਂ ਸਾਰੀਆਂ ਰਿਪੋਰਟਾਂ ਮਾਨਯੋਗ ਅਦਾਲਤ ਹਾਈ ਕੋਰਟ ਦੇ ਜਿਹੜੇ ਇੱਕ ਟੇਬਲ ਤੇ ਪਹੁੰਚ ਚੁੱਕੀਆਂ ਵਾ। ਆਉਣ ਵਾਲਾ ਸਮਾਂ ਜਲਦੀ ਹੀ ਦੱਸੂਗਾ ਕਿ ਕਿੰਨਾ ਇਸ ਦੇ ਹੋਰ ਵੀ ਕੋਈ ਘਪਲਾ ਨਿਕਲਦਾ, ਕਿ 108 ਕਰੋੜ ਦੇ ਵਿੱਚ ਕਿੰਨੇ ਮੁਕਦਮਾ ਦਰਜ ਹੁੰਦਾ।
0: 905-813-1300 ਵੀ ਨੰਬਰ ਹੈ, ਲਾਈਨ ਹੁਣ ਅਸੀਂ ਓਪਨ ਕਰ ਚੁੱਕੇ ਹਾਂ। ਤੁਸੀਂ ਸਰੋਤੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1300 ਵੜੀ ਤਾਦਾਦ ਦੇ ਵਿਚ ਸਾਨੂੰ ਤੁਸੀਂ ਲੋਕਲ ਨੰਬਰ ਤੇ ਸੁਣ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮੈਂ ਇਕ ਵਾਰੀ ਫਿਰ ਤੋਂ ਨੰਬਰ ਨੋਟ ਕਰਾ ਦਾਂ ਕਿ ਜੇ ਤੁਸੀਂ ਦੂਰ ਕਿਤੇ ਜਾ ਰਹੇ ਹੋ ਜਾਂ ਤੁਸੀਂ ਰੇਡੀਓ ਤੁਹਾਡੇ ਕੋਲ ਸਾਧਨ ਨਹੀਂ ਹੈਗਾ ਤਾਂ ਤੁਸੀਂ 647-1300 ਤੇ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। ਅਗੇਨ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1300। ਆਓ ਫਿਰ ਅਗਲੀ ਖ਼ਬਰ ਵੱਲ ਵਧਦੇ ਹਾਂ ਜੀ। ਰਾਣਾ ਜੀ, ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਹਿ ਲੋ ਕਿ ਸਰਕਾਰ ਦੀ ਖੁੱਲੀ ਇਕ ਵੱਡੀ ਪੋਲ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿੱਥੇ ਮਾਨ ਸਰਕਾਰ ਦਾਅਵੀ ਕਰਦੀ ਕਿ ਸਿੱਖਿਆ ਕ੍ਰਾਂਤੀ ਅਸੀਂ ਲਿਆਂਦੀ ਆ, ਸਰਕਾਰੀ ਸਕੂਲਾਂ ਚ ਪੜ੍ਹੇ ਹੋਏ ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦਿੱਤੀਆਂ, ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਵਜ਼ੀਫੇ, ਚਲੋ ਵਜ਼ੀਫੇ ਦੀ ਗੱਲ ਆਪਾਂ ਸਾਂਝੀ ਕੀਤੀ ਸੀ, ਮਾਨ ਸਰਕਾਰ ਦੀ ਤਾਰੀਫ ਵੀ ਕੀਤੀ ਸੀ ਕਿ ਜਿੱਥੇ ਇਨ੍ਹਾਂ ਨੇ ਨੌਜਵਾਨਾਂ ਨੂੰ 75,000-75,000 ਰੁਪਇਆ ਸਾਲ ਦਾ ਵਜ਼ੀਫਾ ਦੇਣਾ, ਬਹੁਤ ਸਲਾਘਾ ਜੋ ਕਦਮ ਚੱਕਿਆ ਵਾ। ਪਰ ਜਿੱਥੇ ਕ੍ਰਾਂਤੀ ਦੀਆਂ ਵੱਡੇ ਵੱਡੇ ਮਿਸਾਲ ਖੜੇ ਕਰ ਰਿਹਾ ਮਾਨ ਸਾਹਿਬ, ਉੱਥੇ ਹੁਣ ਮੈਂ ਗੱਲ ਕਰਦਾ ਪਿਆ ਇੱਕ ਸਕੂਲ ਆ, ਸਰਕਾਰੀ ਐਲੀਮੈਂਟਰੀ ਸਕੂਲ ਦੀਪ ਨਗਰ ਬਲਾਕ ਪਟਿਆਲਾ 2 ਦੇ ਵਿੱਚ। ਹੁਣ ਮੈਂ ਉਸ ਸਕੂਲ ਦੇ ਵਿੱਚ ਹੀ ਇੱਕ ਦੱਸ ਦਿੰਦਾ, ਸ਼ਹੀਦੀ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸਮੂਹ ਸ਼ਹੀਦਾਂ ਦੀ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਆ। ਹੁਣ ਗੁਰਦੁਆਰੇ ਦੇ ਵਿੱਚ ਹੀ ਸਕੂਲ ਆ, ਸਕੂਲ ਕਿੱਥੇ ਆ? ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ, ਜਿੱਥੇ ਗੱਡੀਆਂ ਪਾਰਕ ਕੀਤੀਆਂ ਜਾਂਦੀਆਂ, ਜਿੱਥੇ ਮੋਟਰਸਾਈਕਲ ਪਾਰਕ ਕੀਤੇ ਜਾਂਦੇ ਆ। ਹੁਣ ਜਿਸ ਦਿਨ ਸਕੂਲ, ਹੁਣ ਗੱਲ ਇਹ ਆ ਭਾਜੀ, ਜਿਸ ਦਿਨ ਸਕੂਲ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ, ਕੋਈ ਅਖੰਡ ਪਾਠ ਸਾਹਿਬ ਹੁੰਦਾ, ਕੋਈ ਸੰਗਰਾਂਦ ਦਾ ਭੋਗ ਪੈਂਦਾ, ਕੋਈ ਸ਼ਹੀਦਾਂ ਤੇ ਦਿਨ ਮਨਾਇਆ ਜਾਂਦਾ, ਉਸ ਦਿਨ ਬੱਚਿਆਂ ਨੂੰ ਛੁੱਟੀ ਕੀਤੀ ਜਾਂਦੀ ਬਿਨਾਂ ਸਰਕਾਰੀ ਛੁੱਟੀ ਹੋਏ ਤੋਂ, ਕਿਉਂਕਿ ਗੁਰਦੁਆਰੇ ਦੇ ਸਪੀਕਰਾਂ ਦੇ ਵਿੱਚ ਆਵਾਜ਼ ਆਉਂਦੀ ਹੈ ਤੇ ਗੁਰਦੁਆਰੇ ਦੇ ਵਿੱਚ ਹੀ ਸਕੂਲ ਆ। ਇਹ ਨੀ ਕਿ ਪਾਰਕਿੰਗ ਦੂਰ ਆ, ਗੁਰਦੁਆਰੇ ਦਾ ਸੱਚਖੰਡ ਜਿੱਥੇ ਬਣਿਆ ਹੋਇਆ ਦਰਬਾਰ ਸਾਹਿਬ ਬਣਿਆ ਹੋਇਆ, ਸਾਹਮਣੇ ਹੀ ਗੁਰਦੁਆਰੇ ਦੇ ਨਾਲ ਹੀ 10 ਫੁੱਟ ਦੀ ਦੂਰੀ ਤੇ ਪਾਰਕ ਬਣੀ ਹੋਈ ਆ, ਉਸੇ ਪਾਰਕ ਦੇ ਵਿੱਚ ਹੀ ਸਕੂਲ ਖੋਲਿਆ ਹੋਇਆ, ਸਕੂਲ ਤੇ ਬੋਰਡ ਲਾਇਆ ਹੋਇਆ ਤੇ ਲਿਖਿਆ ਹੋਇਆ ਵਾ ਸਰਕਾਰੀ ਐਲੀਮੈਂਟਰੀ ਸਕੂਲ ਦੀਪ ਨਗਰ ਬਲਾਕ ਪਟਿਆਲਾ ਟੂ, ਤੇ ਇੱਥੇ ਇਹ ਲਿਖਿਆ ਕਿ ਸਿੱਖਿਆ ਲਈ ਆਓ, ਕੁਛ ਸਿੱਖਣ ਲਈ ਆਓ। ਹੁਣ ਸਿੱਖਿਆ ਇਹ ਆ ਵੀ ਵਿੱਚ ਹੀ ਗੁਰੂ ਘਰ ਦੇ ਵਿੱਚ ਹੀ ਸਕੂਲ ਆ, ਜਿੱਥੇ ਮਾਨ ਸਾਹਿਬ ਪੰਜਾਬ ਦੇ ਹਰ ਖੂੰਜੇ ਤੇ ਹਰ ਪਿੰਡ ਦੇ ਵਿੱਚ 2-2 ਠੇਕੇ ਖੁੱਲ ਚੁੱਕੇ ਆ, ਤੇ ਉੱਥੇ ਮੈਨੂੰ ਇਹ ਸਮਝ ਆਉਂਦੀ ਨੀ ਕਿ ਸਕੂਲ ਖੋਲਣ ਦੀ ਕਿੱਥੇ ਦਿੱਕਤ ਆਈ ਹੋਈ ਸੀ। ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮਾਨ ਸਾਹਿਬ ਵੱਡੇ ਵੱਡੇ ਦਾਅਵੇ ਬੋਲ ਰਹੇ ਆ ਕਿ ਸਿੱਖਿਆ ਕ੍ਰਾਂਤੀ ਆਏ ਆ ਪੰਜਾਬ ਦੇ ਵਿੱਚ, ਤੇ ਮੈਨੂੰ ਇਹ ਨੀ ਸਮਝ ਆਉਂਦੀ ਕਿ ਗੁਰਦੁਆਰਿਆਂ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜੇ ਸਕੂਲ ਦੀ ਇਮਾਰਤ ਹੈ ਨੀ ਜਾਂ ਇਮਾਰਤ ਆਪਾਂ ਨੂੰ ਬਹੁਤ ਵਾਰੀ ਪਤਾ ਕਿ ਬਹੁਤ ਸਾਰੀਆਂ ਵੀਡੀਓ ਵੀ ਆਈਆਂ ਜਿੱਥੇ ਸਨਾਮ ਦਾ ਇੱਕ ਸਕੂਲ ਆ ਜਿਸਦੀ ਹਾਲਤ ਬਹੁਤ ਖਸਤਾ ਤੇ ਜਿਸਦੇ ਬਾਲੇ ਵੀ ਟੁੱਟੇ ਹੋਏ ਤਾਂ ਕਦੇ ਵੀ ਕੋਈ ਹਾਦਸਾ ਹੋ ਸਕਦਾ। ਅੱਜ ਤੀਕਰ ਉਸ ਸਕੂਲ ਦਾ ਲੈਂਟਰ ਨਹੀਂ ਬਦਲਿਆ ਗਿਆ। ਔਰ ਵੱਡੀ ਗੱਲ ਇਹ ਕਿ ਪਟਿਆਲਾ ਦੇ ਵਿੱਚ ਇਹ ਬਲਾਕ 2 ਦੇ ਵਿੱਚ ਗੁਰਦੁਆਰੇ ਦੇ ਵਿੱਚ ਹੀ ਸਕੂਲ ਆ ਜਿੱਥੇ ਇੱਕ ਕੋਈ ਸਰਕਾਰੀ ਸਕੂਲ ਨਹੀਂ, ਕੋਈ ਸਰਕਾਰੀ ਇਮਾਰਤ ਨਹੀਂ, ਸਿਰਫ ਇੱਕ ਸ਼ਹੀਦਾਂ ਦਾ ਗੁਰਦੁਆਰਾ, ਉਹਦੇ ਵਿੱਚ ਹੀ ਬੱਚਿਆਂ ਨੂੰ ਸਰਕਾਰੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਜਿਸ ਦਿਨ ਕੋਈ ਗੁਰਦੁਆਰੇ ਦਾ ਸਮਾਗਮ ਆਉਂਦਾ ਉਸ ਦਿਨ ਬੱਚਿਆਂ ਨੂੰ ਬਿਨਾਂ ਸਰਕਾਰੀ ਛੁੱਟੀ ਤੋਂ ਗੈਰ ਜੀ ਛੁੱਟੀ ਕਰ ਦਿੱਤੀ ਜਾਂਦੀ ਆ, ਕੋਈ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੋਵੇ। ਹੁਣ ਆਪਾਂ ਨੂੰ ਪਤਾ ਕਿ ਗੁਰਦੁਆਰਿਆਂ ਦੇ ਵਿੱਚ, ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਅਲੱਗ ਅਲੱਗ ਪਰਿਵਾਰਾਂ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਹੁੰਦੇ, ਤਾਂ ਬੱਚਿਆਂ ਦੇ ਦੱਸਣ ਮੁਤਾਬਕ ਇਹ ਆ ਕਿ ਸਕੂਲ ਸਾਡਾ 20 ਦਿਨ ਹੀ ਲੱਗਦਾ, ਬਾਕੀ ਦਿਨ ਤਾਂ ਸਕੂਲ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਸਾਨੂੰ ਛੁੱਟੀਆਂ ਹੋ ਜਾਂਦੀਆਂ। ਹੁਣ ਬੱਚੇ ਆ, ਬੱਚੇ ਤਾਂ ਖੁਦ ਚਾਹੁੰਦੇ ਵੀ ਛੁੱਟੀਆਂ ਹੋਣ ਕਿਉਂਕਿ ਆਪਾਂ ਵੀ ਸਕੂਲ ਚ ਪੜ੍ਹੇ ਆ ਤੇ ਆਪਾਂ ਨੂੰ ਵੀ ਛੁੱਟੀ ਦਾ ਚਾਅ ਬੱਚਿਆਂ ਨੂੰ ਆਏ ਹੁੰਦਾ ਸੀ, ਤੇ ਬੱਚੇ ਤਾਂ ਕਹਿੰਦੇ ਵੀ ਸਾਨੂੰ ਇਹੀ ਸਕੂਲ ਚਾਹੀਦਾ, ਵਧੀਆ ਸਕੂਲ ਆ। ਪਰ ਅਰਸ਼ ਭਾਜੀ ਗੱਲ ਇਹ ਹੈ ਕਿ ਮਾਨ ਸਾਹਿਬ ਨੇ ਜਿੱਥੇ ਵੱਡੇ ਵੱਡੇ ਵਾਅਦੇ ਕੀਤੇ ਕਿ ਸਿੱਖਿਆ ਕ੍ਰਾਂਤੀ ਨੂੰ ਮੈਂ ਪੰਜਾਬ ਦੇ ਸਭ ਤੋਂ ਉੱਪਰ ਲੈ ਕੇ ਜਾਊਂਗਾ, ਬੱਚੇ ਪੜ੍ਹਨਗੇ, ਪੜ੍ਹ ਕੇ ਬੱਚੇ ਅੱਗੇ ਆਉਣ ਵਾਲੀਆਂ ਅਦਰ ਸਟੇਟਾਂ ਦੇ ਵਿੱਚ ਜੋਬ ਕਰਨਗੇ, ਨੌਕਰੀਆਂ ਕਰਨਗੇ, IPS ਅਫਸਰ ਬਣਗੇ, AIS ਅਫਸਰ ਬਣਗੇ, ਉਹ ਸਾਰੇ ਸੁਪਨੇ ਇਸ ਸਕੂਲ ਦੀ ਇਮਾਰਤ ਦੇਖ ਕੇ ਸਾਰੇ ਜਿਹੜੇ ਦਾਅਵੇ ਆ ਮਾਨ ਸਾਹਿਬ ਦੇ ਸਾਰੇ ਫੇਲ ਹੋ ਜਾਂਦੇ ਆ। ਕਿਉਂ? ਕਿਉਂਕਿ ਗੁਰਦੁਆਰੇ ਦੇ ਵਿੱਚ ਹੀ ਸਕੂਲ ਆ, ਉਹਨੂੰ ਸਮਝ ਨਹੀਂ ਆਉਂਦੀ ਕਿ ਸਕੂਲ ਨੂੰ ਜਿਹੜਾ ਸਰਕਾਰੀ ਫੰਡ ਆ ਉਹ ਆਉਂਦਾ ਕਿੱਥੋਂ ਹੋਊਗਾ, ਕਿਹੜਾ ਉੱਥੇ ਪ੍ਰਿੰਸੀਪਲ ਹੋਊਗਾ, ਟੀਚਰਾਂ ਨੇ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ। ਇਹ ਤਾਂ ਸਾਡੇ ਕਰੀਬੀ ਪੱਤਰਕਾਰ ਨੇ ਸਾਨੂੰ ਤਸਵੀਰਾਂ ਖਿੱਚ ਕੇ ਭੇਜੀਆਂ, ਤਾਂ ਅਸੀਂ ਉਹ ਤਸਵੀਰਾਂ, ਠੀਕ ਆ, ਸਾਹਮਣੇ ਚਲੋ ਨਿਊਜ਼ ਦੇ ਵਿੱਚ ਕਰਾਂਗੇ, ਪਰ ਹੁਣ ਗੱਲਬਾਤ ਦੇ ਵਿੱਚ ਉਹ ਤਸਵੀਰਾਂ ਦੀ ਜ਼ੁਬਾਨੀ ਬੋਲ ਰਹੇ ਹਾਂ ਕਿ ਇਹ ਤਸਵੀਰਾਂ ਇਸ ਤਰੀਕੇ ਨਾਲ ਕਿ ਗੁਰਦੁਆਰਾ ਦੇ ਵਿੱਚ ਸਕੂਲ ਆ ਜਿੱਥੇ ਮਾਨ ਸਾਹਿਬ ਬਹੁਤ ਵੱਡੇ ਦਾਅਵੇ ਨਜ਼ਰ ਕੀਤੇ। ਔਰ ਵੱਡੀ ਗੱਲ ਅਰਸ਼ ਭਾਜੀ ਇਹ ਆ ਕਿ ਮਾਨ ਸਾਹਿਬ ਦੀ ਬੀਤੇ ਦਿਨ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਦੇ ਵਿੱਚ ਉਹਨੇ ਇਹ ਕਿਹਾ ਸੀ ਕਿ ਨੌਕਰੀਆਂ ਮਿਲਣਗੀਆਂ ਪੰਜਾਬ ਦੇ ਬੱਚਿਆਂ ਨੂੰ, ਹੁਣ ਪੰਜਾਬ ਦੇ ਬੱਚਿਆਂ ਨੂੰ ਵੀ ਨੌਕਰੀਆਂ ਮਿਲਣਗੀਆਂ ਤੇ ਅਦਰ ਸਟੇਟ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ। ਜਦੋਂ ਪੰਜਾਬ ਦੇ ਵਿੱਚ ਸਕੂਲ ਹੀ ਹੈ ਨਹੀਂ ਤੇ ਨੌਕਰੀਆਂ ਤੁਸੀਂ 84 ਦੀਆਂ ਦਓਗੇ ਬੱਚਿਆਂ ਨੂੰ? ਜਦੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਤੁਸੀਂ ਆਪਣੇ ਵਾਅਦੇ ਖੋਖਲੇ ਕਰ ਲਏ ਤੇ ਉੱਥੇ ਫਿਰ ਨੌਕਰੀਆਂ ਕਿਹੜੀਆਂ ਬੱਚਿਆਂ ਨੂੰ ਦਿਓਗੇ ਤੁਸੀਂ? ਫਿਰ ਤਾਂ ਇਹ ਤਾਂ ਇੱਕ ਗੱਲ ਆ ਵੀ ਅਦਰ ਸਟੇਟ ਵਾਲਿਆਂ ਨੂੰ ਹੀ ਜਿਵੇਂ ਪਹਿਲਾਂ ਨੌਕਰੀਆਂ ਮਿਲਦੀਆਂ ਉਸੇ ਤਰੀਕਾ ਹੀ UP ਬਿਹਾਰ ਔਰ ਅਦਰ ਸਟੇਟ ਵਾਲਿਆਂ ਨੂੰ ਹੀ ਨੌਕਰੀਆਂ ਇੱਥੇ ਮਿਲਣੀਆਂ। ਆਪਣੇ ਲੋਕਾਂ ਨੂੰ ਤਾਂ ਇੱਕ ਸੁਪਨਾ ਹੁੰਦਾ, ਗੁੱਸਾ ਨਾ ਕਰਨ ਮੇਰੇ ਬਹੁਤ ਸਾਰੇ ਵੀਰ, ਕਿ ਅਸੀਂ ਪਲੱਸ ਟੂ ਕਰਾਈਏ ਬੱਚੇ ਨੂੰ ਜਾਂ IELTS ਕਰਾਈਏ ਤੇ ਜਾਂ IELTS ਵਾਲੀ ਕੁੜੀ ਲੱਭੀਏ ਤੇ ਪੈਸਾ ਲਾਈਏ ਤੇ ਚੁੱਪ ਕਰਕੇ ਬਾਹਰ ਭੇਜ ਦਈਏ, ਨੌਕਰੀਆਂ ਨਕਰੀਆਂ ਦੇ ਫੂਕ ਹੀ ਨਿਕਲ ਜਾਂਦੀ ਸਰਕਾਰਾਂ ਮੌਕੇ।
0: ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਛਾਵਲਾ ਨਿਊਜ਼ ਨੈਟਵਰਕ, ਸਾਡੇ ਨਾਲ ਇਸ ਵੇਲੇ ਲਾਈਵ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਆਪਣੇ ਸ਼ਹਿਰ ਜਗਰਾਓ ਤੋਂ ਤੁਹਾਡੇ ਨਾਲ ਰੂਬਰੂ ਹਾਜ਼ਰ ਨੇ। ਅਗੇਨ ਕਾਲ ਫਲੈਸ਼ ਕਰ ਰਹੀਆਂ ਸਨ, ਮੈਂ ਕਿਹਾ ਜਾ ਚੁੱਕਾ ਤੁਸੀਂ ਦੁਬਾਰਾ ਕਾਲ ਕਰ ਲਓ। ਕਾਲਰਸ 905-813-1320 905-813-1320 ਤੇ ਤੁਸੀਂ ਆਪਣੇ ਸਵਾਲ ਰੱਖ ਸਕਦੇ ਹੋ। ਰਾਣਾ ਜੀ, ਖਬਰਾਂ ਆ ਤਾਂ ਰਹੀਆਂ ਨੇ ਪਰ ਕਿੰਨੀ ਸੱਚਾਈ ਇਸ ਖਬਰ ਦੇ ਵਿਚ, ਜ਼ਰਾ ਸਾਨੂੰ ਦੱਸੋ। ਕਿ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ BJP ਛੱਡਣ ਦਾ ਵੱਡਾ ਫੈਸਲਾ ਕਰ ਰਹੇ ਨੇ, ਕੀ ਇਹ ਸੱਚ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਬੀਤੇ ਦਿਨ ਆਪਾਂ ਨੂੰ ਪਤਾ ਕਿ ਮਹਾਨ ਜਿਹੜੇ ਕਵੀ ਆ ਮਹਾਨ ਬਿਸ਼ਨ ਸਿੰਘ ਬੇਦੀ ਜਿਹੜੇ ਸਪਿਨਰ ਸੀ ਉਹਨਾਂ ਦੇ ਨਾਮ ਤੇ ਇੱਕ ਪੁਸਤਕ ਲਿਖੀ ਜਾ ਰਹੀ ਸੀ। ਪੁਸਤਕ ਲਿਖੀ ਦੇ ਜਦੋਂ ਗਈ ਹੈ ਤੇ ਉਸਦਾ ਇੱਕ ਸਮਾਗਮ ਹੋਇਆ। ਉਸ ਸਮਾਗਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਬੜੇ ਨਿਸ਼ਾਨੇ ਕਸ਼ੇ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਪੁੱਛਦੀ ਨੀ, ਕਹਿੰਦੇ ਨਾ ਮੈਨੂੰ ਕਾਂਗਰਸ ਹੁਣ ਲੈ ਸਕਦੀ ਵਾਪਸ, ਕਹਿੰਦੇ ਭਾਰਤੀ ਜਨਤਾ ਪਾਰਟੀ ਆਪਣੀ ਮਰਜ਼ੀ ਕਰਦੀ ਪਈ, ਮੇਰੀ ਕਿਤੇ ਕੋਈ ਅਹਿਮੀਅਤ ਸਮਝਦੇ ਹੀ ਪਈ ਨੀ। ਤਾਂ ਇਹ ਬਿਆਨ ਸੁਣ ਕੇ ਸਾਰਿਆਂ ਨੇ ਇੱਕਦਮ ਸਿਆਸਤ ਦੇ ਵਿੱਚ ਭੁਚਾਲ ਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਲੰਮੇ ਸਮੇਂ ਤੋਂ ਬਾਅਦ ਸਪੀਚ ਤੇ ਆਏ ਆ ਤੇ ਸਪੀਚ ਤੇ ਆਉਣ ਸਾਰ ਉਹਨਾਂ ਨੇ ਇਹ ਖੁਲਾਸੇ ਕਰ ਦਿੱਤੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਮੈਨੂੰ ਪੁੱਛਦੀ ਹੀ ਨਹੀਂ
0: ਜੀ।
1: ਤਾਂ ਲੋਕਾਂ ਨੇ ਸਾਰਿਆਂ ਨੇ ਇਹ ਕਿਆਫੇ ਲਾ ਲਏ ਕਿ ਸ਼ਾਇਦ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿਣਗੇ ਕੈਪਟਨ ਅਮਰਿੰਦਰ ਸਿੰਘ। ਪਰ ਬੀਤੇ ਦਿਨ ਉਹਨਾਂ ਨੇ ਫਿਰ ਤੋਂ ਇੱਕ ਗੱਲ ਜ਼ਰੂਰ ਸਾਹਮਣੇ ਰੱਖੀ ਆ, ਕਹਿੰਦੇ ਜੇ ਮੈਂ ਆਪਣੀ ਰਾਏ ਦਿੱਤੀ ਕਿ ਪੰਜਾਬ ਨੂੰ ਇਸ ਰਾਹ ਤੇ ਲਿਆਉਣਾ ਵਾ ਤੇ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਪਾਰਟੀ ਛੱਡ ਦੇਵਾਂ। ਕਹਿੰਦੇ ਫਿਰ ਉਹਨਾਂ ਨੇ ਇਹ ਵੀ ਗੱਲ ਇੱਕ ਸਾਫ਼ ਕਹਿ ਦਿੱਤੀ, ਕਹਿੰਦਾ ਜੇ ਮੈਂ ਪਾਰਟੀ ਛੱਡ ਦੇਵਾਂ ਤੇ ਕਾਂਗਰਸ ਨੇ ਤਾਂ ਮੈਨੂੰ ਲੈਣਾ ਹੀ ਨਹੀਂ, ਤਾਂ ਇਹਦਾ ਮਤਲਬ ਇਹ ਹੈ ਕਿ ਉਸਦੇ ਕੋਲ ਕੋਈ ਪਾਰਟੀ ਦੇ ਚਾਰਾ ਹੀ ਨਹੀਂ ਬਚਿਆ ਭਾਰਤੀ ਜਨਤਾ ਪਾਰਟੀ ਤੋਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਨਹੀਂ ਲੈਣਾ, ਵਾਰਸ ਪੰਜਾਬ ਨੇ ਵੀ ਨਹੀਂ ਲੈਣਾ ਤੇ ਉਹਦੇ ਕੋਲ ਪਾਰਟੀ ਰਹਿ ਕਿਹੜੀ ਗਈ। ਜਾਂ ਤਾਂ ਉਹਦੇ ਕੋਲ ਇੱਕ ਹੱਲ ਸੀ ਕਿ ਆਪਣੀ ਪਾਰਟੀ ਨਵੀਂ ਖੜੀ ਕਰਦਾ, ਜੇ ਨਵੀਂ ਖੜੀ ਕਰਦਾ ਤਾਂ ਪਾਰਟੀ ਉਹਦੀ ਚੱਲਣੀ ਸੀ, ਕਿਉਂਕਿ ਸ੍ਰੀ ਗੁਟਕਾ ਸਾਹਿਬ ਫੜ ਕੇ ਹੱਥ ਦੇ ਵਿੱਚ ਉਹਨਾਂ ਨੇ ਸਹੁੰ ਖਾਧੀ, ਕਿਤੇ ਨਾ ਕਦੇ ਉਹ ਆ ਜਾਂਦੀ ਸਾਹਮਣੇ। ਆਪਾਂ ਨੂੰ ਸਭ ਨੂੰ ਪਤਾ ਕਿ ਇਹਨਾਂ ਨੇ 7 ਦਿਨਾਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ। ਇੱਥੇ ਜਗਰਾਉਂ ਦੇ ਨੇੜੇ ਹੀ ਸੀ ਪਿੰਡ ਕਿਲੀ ਚਾਲਾਂ ਦੇ ਵਿੱਚ, ਜਿੱਥੇ ਇੱਕ ਵੱਡੀ ਕਾਨਫਰੰਸ ਦੇ ਵਿੱਚ ਇਹਨਾਂ ਨੇ ਸਹੁੰ ਖਾਧੀ ਸੀ। ਹੁਣ ਦੂਸਰੀ ਗੱਲ ਇਹ ਕਿ ਇਹਨਾਂ ਨੇ ਅੱਜ ਇਹ ਕਲੀਅਰ, ਕੱਲ ਇਹ ਕਲੀਅਰ ਕਰ ਦਿੱਤਾ ਕਿ ਭਾਜਪਾ ਨੂੰ ਮੈਂ ਛੱਡਾਂਗਾ ਨਹੀਂ, ਚਾਹੇ ਜੋ ਮਰਜ਼ੀ ਹੋ ਜਾਏ। ਪਰ ਇੱਕ ਬਿਆਨ ਇਹਨਾਂ ਨੇ ਫਿਰ ਤੋਂ ਦੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਜਾਵੇ ਤਾਂ ਜੋ ਆਪਣੀ ਚੋਣ ਲੜੀ ਜਾ ਸਕੇ। ਪਰ ਉਹਨਾਂ ਨੇ ਇੱਕ ਗੱਲ ਹੋਰ ਕਲੀਅਰ ਕੱਟ ਕਰਤੀ ਅਰਸ਼ ਭਾਜੀ, ਆਪਾਂ ਬੀਤੇ ਦਿਨ ਇੱਕ ਗੱਲ ਕੀਤੀ ਸੀ ਕਿ ਜਿਸ ਬੰਦੇ ਨੂੰ ਜਿੰਨਾ ਜੇਲ੍ਹ ਦੇ ਵਿੱਚ ਰੱਖੋਗੇ ਉਹਨਾਂ ਉਹ ਬੰਦਾ ਫੇਮਸ ਹੋ ਜਾਂਦਾ। ਆਪਣੇ ਵਾਲੀ ਗੱਲ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਤੋਂ ਕਹਿਤੀ ਕਿ ਜੇਕਰ ਉਹਨੂੰ ਜ਼ਿਆਦਾ ਟਮਾ ਸਮਾਂ ਜੇਲ੍ਹ ਦੇ ਵਿੱਚ ਰੱਖੋਗੇ ਤਾਂ ਉਹਦੀ ਇੱਕ ਵੱਖਰੀ ਲਹਿਰ ਬਣ ਜੂਗੀ। ਤੇ ਆਪਾਂ ਵੀ ਇਹ ਗੱਲ ਕਹੀ ਸੀ ਕਿ ਜੇਕਰ ਅੰਮ੍ਰਿਤਪਾਲ ਜੇਲ੍ਹ ਨਾ ਜਾਂਦਾ ਤਾਂ ਸ਼ਾਇਦ MP ਕਿਤੇ ਨਾ ਕਿਤੇ ਘੱਟ ਚਾਹੇ ਬਣ ਵੀ ਜਾਂਦਾ, ਪਰ ਇੰਨਾ ਵੱਡਾ ਸਮਰਥਨ ਨਾ ਹੁੰਦਾ ਜੋ ਜੇਲ੍ਹ ਜਾਣ ਤੋਂ ਬਾਅਦ ਏਡਾ ਵੱਡਾ ਸਮਰਥਨ ਹੋ ਗਿਆ। ਜੇਕਰ ਕਿਸੇ ਬੰਦੇ ਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਜੇਕਰ ਕਿਸੇ ਬੰਦੇ ਨੂੰ ਆਪਾਂ ਬੰਦ ਕਰਕੇ ਰੱਖੀਏ ਤਾਂ ਸ਼ਾਇਦ ਕਦੇ ਨਾ ਕਦੇ ਉਹਦੀ ਚੜਾਈ ਹੋ ਜਾਂਦੀ ਆ। ਇਸ ਤਰੀਕੇ ਨਾਲ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਾਲਸਾ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਆਪਣੀ ਸਹੀ ਸਲਾਮਤ ਚੋਣ ਲੜੀ ਜਾ ਸਕੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾ ਉਸ ਨੂੰ ਜੇਲ੍ਹ ਵਿੱਚ ਬੰਦ ਰੱਖੋਗੇ ਉਹਨਾਂ ਦੀ ਵੱਖਰੀ ਹੀ ਇੱਕ ਲਹਿਰ ਤਿਆਰ ਹੋ ਜਾਵੇਗੀ। ਤੇ ਦੂਸਰੀ ਗੱਲ ਇਹ, ਉਹਨਾਂ ਨੇ ਬਿਸ਼ਨ ਸਿੰਘ ਬੇਦੀ ਦੇ ਜਿਹੜੇ ਸਪਿਨਰ ਆ ਉਹਨਾਂ ਦੇ ਨਾਮ ਤੇ ਪੁਸਤਕ ਆਧਾਰਿਤ ਹੋਈ ਸੀ। ਉਸ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਟਿੱਪਣੀਆਂ ਕੀਤੀਆਂ ਸੀ, ਪਰ ਉਹ ਟਿੱਪਣੀਆਂ ਦੇ ਸਾਰੇ ਅੱਜ ਉਹਨਾਂ ਨੇ ਖੁਲਾਸਾ ਕਰ ਦਿੱਤਾ ਕਿ ਮੈਂ ਆਮ ਭਾਰਤੀ ਜਨਤਾ ਪਾਰਟੀ ਨਹੀਂ ਛੱਡਾਂਗਾ ਚਾਹੇ ਦੁਨੀਆ ਇੱਧਰ ਦੀ ਉੱਧਰ ਆ ਜਾਵੇ।
0: ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸਟੂਡੀਓ ਨੰਬਰ 905-813-1320 905-813-1320 ਤੇ ਤੁਸੀਂ ਆਪਣੇ ਵਿਚਾਰ ਆਨ ਦੀ ਏਅਰ ਰੱਖ ਸਕਦੇ ਹੋ। ਸਾਡੇ ਨਾਲ ਇਸ ਵੇਲੇ ਲਾਈਵ ਪੱਤਰਕਾਰ ਜਗਰਾਉਂ ਸ਼ਹਿਰ ਤੋਂ ਰਣਜੀਤ ਸਿੰਘ ਜੀ ਰਾਣਾ ਆਪਣੇ ਅੰਦਾਜ਼ ਨਾਲ ਹਾਜ਼ਰ ਹੋ ਰਹੇ ਨੇ। ਰਾਣਾ ਜੀ, ਅਗਲੀ ਖਬਰ ਵੱਲ ਵਧਦੇ ਹਾਂ ਜੀ। ਖਾਕੀ ਨੂੰ ਤਾਰ ਤਾਰ ਕੀਤਾ ਪੰਜਾਬ ਦੇ ਕਈ ਅਧਿਕਾਰਾਂ ਨੇ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿੱਥੇ ਕਿ ਪੰਜਾਬ ਪੁਲਿਸ ਦਾ ਪੰਜਾਬ ਦੇ ਵਿੱਚ ਵੱਡਾ ਅਹਿਮ ਰੋਲ ਰਹਿੰਦਾ, ਨਸ਼ੇ ਨੂੰ ਠੱਲ ਪਾਉਣ ਵਾਸਤੇ ਜਾਂ ਹੋਰ ਕਈ ਨਿੱਜੀ ਨਿਪਟਾਰਿਆਂ ਵਾਸਤੇ ਪੰਜਾਬ ਪੁਲਿਸ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਮੰਨੀ ਜਾਂਦੀ, ਕਿਉਂਕਿ ਹਰ ਬੰਦੇ ਦਾ ਇੱਕ ਦਾ ਮਕਸਦ ਹੁੰਦਾ ਕਿ ਸਭ ਤੋਂ ਪਹਿਲਾਂ ਪੁਲਿਸ ਬੈਠੀ ਆ। ਔਰ ਵੱਡੀ ਗੱਲ ਇਹ ਕਿ ਸਭ ਤੋਂ ਬੰਦੇ ਨੂੰ ਵਿਸ਼ਵਾਸ ਵੀ ਪੁਲਿਸ ਤੇ ਆਉਂਦਾ ਅਰਸ਼ ਭਾਜੀ, ਹੋਰ ਕਿਸੇ ਤੇ ਵਿਸ਼ਵਾਸ ਨਹੀਂ ਆਉਂਦਾ, ਕਿਉਂਕਿ ਬੰਦੇ ਤੇ ਜਦੋਂ ਕੋਈ ਭੀੜਾ ਪਾਉਂਦੀ ਚਾਹੇ ਪੁਲਿਸ ਪੰਜਾਬ ਦੀ ਸੁਣਦੀ ਚਾਹੇ ਨਹੀਂ ਸੁਣਦੀ, ਉਹ ਵੱਖਰੀ ਵਿਸ਼ਾ, ਪਰ ਸਭ ਤੋਂ ਪਹਿਲਾਂ ਬੰਦਾ ਜਾਂਦਾ ਪੰਜਾਬ ਪੁਲਿਸ ਕੋਲੇ। ਹੁਣ ਪਹਿਲੀ ਘਟਨਾ ਦੀ ਗੱਲ ਕਰੀਏ ਤਾਂ ਤਰਨ ਤਾਰਨ ਦੇ ਵਿੱਚ ਇੱਕ ਸਬ ਇੰਸਪੈਕਟਰ SHO ਕਿਰਪਾਲ ਸਿੰਘ ਤੇ SHO ਬਲਜਿੰਦਰ ਸਿੰਘ ਜਿਹੜਾ ਥਾਣਾ ਬਲਟੋਹਾ ਦਾ, ਇਹਨਾਂ ਦੋਨਾਂ ਤੇ ਮੁਕੱਦਮਾ ਦਰਜ ਹੁੰਦਾ 16.5 ਕਿਲੋ ਫੀਮ ਦਾ ਪਰਚਾ ਦਰਜ ਹੁੰਦਾ। 16.5 ਕਿਲੋ ਫੀਮ ਦੇ ਵਿੱਚ ਜਿਹੜੇ ਦੋਸ਼ੀ ਫੜੇ ਸੀ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਲਾਭ ਪਹੁੰਚਾਉਣ ਦੇ ਚੱਕਰ ਚ ਉਹਨਾਂ ਤੋਂ ਮੋਟੀ ਰਿਸ਼ਵਤ ਇਕੱਠੀ ਕਰ ਰਹੇ ਸੀ ਕਿ ਅਸੀਂ ਤੁਹਾਨੂੰ ਪਰਚੇ ਦੇ ਵਿੱਚੋਂ ਬੇਲ ਕਰਾ ਦਾਂਗੇ, ਤੁਹਾਡੀ ਜ਼ਮਾਨਤ ਕਰਾ ਦਾਂਗੇ, ਤੁਹਾਡਾ ਚਲਾਨ ਪੇਸ਼ ਨਹੀਂ ਕਰਦੇ, ਤੁਹਾਡੀਆਂ ਬੇਲਾਂ ਹੋ ਜਾਣਗੀਆਂ। ਪਰ ਵੱਡੀ ਗੱਲ ਇਹ ਕਿ ਜਦੋਂ ਇਹ ਸਾਰੀ ਪਲੈਨਿੰਗ ਹੋ ਰਹੀ ਸੀ ਤਾਂ ਲੱਖਾਂ ਰੁਪਏ ਦੀ ਡੀਲ ਹੋ ਰਹੀ ਸੀ, ਜਿਸ ਦੇ ਵਿੱਚ ਮੌਕੇ ਤੇ ਵਿਜੀਲੈਂਸ ਨੇ ਸਾਪਾ ਮਾਰ ਲਿਆ, ਜਿਸ ਦੇ ਵਿੱਚ SHO ਕਿਰਪਾਲ ਸਿੰਘ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ SHO ਬਲਜਿੰਦਰ ਸਿੰਘ ਜਿਹੜੇ ਥਾਣਾ ਬਲਟੋਹਾ ਦੇ ਵਿੱਚ ਸੀ ਤੇ ਦੋ ਵਿਚੋਲੇ ਇਹਨਾਂ ਦੇ ਜਿਹੜੇ ਇਹ ਸਾਰੀ ਡੀਲ ਕਰਾ ਰਹੇ ਸੀ ਉਹ ਸਾਰੇ ਦੇ ਸਾਰੇ ਕਿਤੇ ਫਰਾਰ ਹੋ ਗਏ। ਹੁਣ ਦੂਸਰੀ ਖ਼ਬਰ ਆਪਾਂ ਫਿਰ ਝਾਤੀ ਮਾਰ ਲਈਏ, ਇੰਟੈਲੀਜੈਂਸ ਬਿਊਰੋ ਦੇ ਇੰਸਪੈਕਟਰ SHO ਬਲਦੇਵ ਸਿੰਘ ਘੱਲ ਕਲਾਂ ਮੋਗੇ ਦੇ ਰਹਿਣ ਵਾਲੇ ਆ, ਜਿਹੜੇ ਐਤਵਾਰ ਦੀ ਗੱਡੀ ਦੇ 3.5 ਕਿਲੋ ਹੀਰੋਇਨ ਲੈ ਕੇ ਜਾ ਰਹੇ ਸੀ। ਹੁਣ ਉਹ ਹੀਰੋਇਨ ਦਾ ਰੇਟ ਕਰੋੜਾਂ ਰੁਪਏ ਦੇ ਵਿੱਚ ਆ ਤੇ 6 ਪਿਸਤੌਲ ਉਹਨਾਂ ਕੋਲੋਂ ਫੜੇ ਗਏ ਆ, 10 ਮੈਗਜ਼ੀਨ ਫੜੇ ਗਏ ਆ, ਕਾਫੀ ਜਿੰਦਾ ਕਾਰਤੂਸ ਫੜੇ ਗਏ ਆ। ਹੁਣ ਅਰਸ਼ ਭਾਜੀ ਗੱਲ ਇਹ ਆ ਕਿ ਇੱਕ SHO ਬਹੁਤ ਵੱਡਾ ਸੀਨੀਅਰ ਅਧਿਕਾਰੀ ਹੁੰਦਾ, ਕਿਉਂਕਿ ਸਾਰਾ ਥਾਣਾ 2-3 ਚੌਂਕੀਆਂ ਉਸਦੇ ਅੰਦਰ ਹੁੰਦੀਆਂ। ਹੁਣ ਗੱਲ ਇਹ ਹੈ ਕਿ ਇੱਕ SHO ਜਿਹੜਾ, ਔਰ ਵੱਡੀ ਗੱਲ ਇਹ ਕਿ ਬਲਦੇਵ ਸਿੰਘ ਕੁਛ ਹੀ ਸਮੇਂ ਦੇ ਵਿੱਚ ਆਪਣੀ ਰਿਟਾਇਰਮੈਂਟ ਤੇ ਸੀ, ਉਹਦੇ ਨਾਲ ਵੱਡਾ ਰਿਟਾਇਰਮੈਂਟ ਸੀ। ਔਰ ਵੱਡੀ ਗੱਲ ਇਹ ਕਿ SHO ਦੀ ਤਨਖਾਹ ਭਾਜੀ 1,00,000 ਰੁਪਏ ਦੇ ਕਰੀਬ ਨੇੜੇ ਆਉਂਦੀ। ਹੁਣ 1,00,000 ਰੁਪਏ ਦੇ ਵਿੱਚ ਵੀ ਜੇ ਬੰਦੇ ਨੂੰ ਕੋਈ ਸਬਰ ਨਹੀਂ ਆ ਰਿਹਾ ਮੰਥਲੀ 1,00,000 ਰੁਪਇਆ, ਤਾਂ ਮੈਨੂੰ ਲੱਗਦਾ ਕਿ ਫਿਰ ਤਾਂ ਰੱਬ ਹੀ ਰਜਾ ਸਕਦਾ ਇਸ ਬੰਦਿਆਂ ਨੂੰ। ਹੁਣ ਗੱਲ ਇਹ ਆ ਕਿ 3.5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਆ, 6 ਪਿਸਟਲ ਫੜੇ ਗਏ ਆ, 10 ਮੈਗਜ਼ੀਨ ਫੜੇ ਗਏ ਆ, ਜਿੰਦਾ ਕਾਰਤੂਸ ਫੜੇ ਗਏ ਆ। ਦੱਸੋ ਹੁਣ ਇੱਕ ਪੁਲਿਸ ਦੇ ਅਧਿਕਾਰੀ ਜਿਸ ਤੇ ਬੰਦੇ ਨੂੰ ਵਿਸ਼ਵਾਸ ਹੁੰਦਾ ਕਿ ਪੁਲਿਸ ਸਾਡਾ ਕਦੇ ਨਾ ਕਦੇ ਸਾਡੀ ਔਖੇ ਵੇਲੇ ਮਦਦ ਕਰੂਗੀ, ਜਾਂ ਕਦੇ ਨਾ ਕਦੇ ਅਸੀਂ ਇਹਨਾਂ ਤੋਂ ਇਨਸਾਫ਼ ਮੰਗਦੇ ਆ ਪੁਲਿਸ ਤੋਂ। ਪਰ ਜਦੋਂ ਐਸਾ ਸਮਾਜ ਏ ਕਿ ਪੁਲਿਸ ਅਧਿਕਾਰੀ ਨੇ, ਅਸ ਭਾਜੀ ਵੱਡੀ ਗੱਲ ਇਹ ਕਿ ਗੁਰਬਾਣੀ ਦਾ ਫਰਮਾਨ ਆ, ਆਪੇ ਬੀਜੇ ਆਪੇ ਹੀ ਖਾਏ,
0: ਖਾਏ
1: ਜਿਹੋ ਜਿਹਾ ਬੀਜਾ ਵੱਢਣਾ ਹੀ ਪੈਣਾ। ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਵੀਡੀਓ ਦੇ ਵਿੱਚ ਇੱਕ ਹੋਸਪਿਟਲ ਦੇ ਵਿੱਚ ਮਿੱਤਰ ਕਿਸੇ ਕੋਈ ਨੌਜਵਾਨ ਪਿਆ, ਉਹ ਕਹਿੰਦਾ ਮੇਰੇ ਨਾਲ ਇੱਕ ਮੁੰਡਾ ਪਿਆ, ਕਹਿੰਦਾ ਉਹ ਚਿੱਟੇ ਨਾਲ ਬਿਲਕੁਲ ਰੱਜਿਆ ਹੋਇਆ, ਕਹਿੰਦਾ ਦੋ ਪੁਲਿਸ ਅਧਿਕਾਰੀ ਆਉਂਦੇ ਬਾਰ ਬਾਰ ਉਸਦਾ ਹਾਲ ਚਾਲ ਪੁੱਛ ਕੇ ਪਤਾ ਕਰਕੇ ਮੁੜ ਜਾਂਦੇ। ਕਹਿੰਦਾ ਮੈਂ ਸੋਚਿਆ ਵੀ ਕਿਤੇ ਦੋਸ਼ੀ ਨਾ ਹੋਵੇ, ਵੀ ਇਹ ਪਰਚੇ ਪੁਰਚੇ ਚ ਭਗੌੜਾ ਹੋਊਗਾ ਤਾਂ ਪੁਲਿਸ ਆਉਂਦੀ ਬਾਰ ਬਾਰ। ਕਹਿੰਦਾ ਕੁਦਰਤੀ ਮੈਂ ਉਸ ਮੁੰਡੇ ਨੂੰ ਪੁੱਛ ਲਿਆ ਵੀ ਯਾਰ ਵੀ ਤੇਰੀ ਕੋਲੇ ਪੁਲਿਸ ਕਿਉਂ ਆਉਂਦੀ, ਕਹਿੰਦਾ ਉਹ ਪੁਲਿਸ ਨੀ, ਉਹ SHO ਆ, ਮੇਰੇ ਫਾਦਰ ਸਾਹਿਬ ਆ। ਜਦੋਂ ਇੱਕ SHO ਦਾ ਲੜਕਾ ਚਿੱਟੇ ਨਾਲ ਟੁੰਨ ਹੋ ਕੇ ਹਸਪਤਾਲ ਦੇ ਵਿੱਚ ਪਿਆ ਹੋਵੇ ਤੇ ਕਹਿੰਦਾ ਮੇਰੇ ਡੈਡੀ ਨੇ ਮੈਨੂੰ ਨਸ਼ਾ ਛੁਡਾਓ ਸੈਂਟਰ ਚ ਵੀ 6 ਮਹੀਨੇ ਰੱਖਿਆ, ਕਹਿੰਦਾ ਪਰ ਛੁੱਟਿਆ ਨੀ ਮੇਰਾ। ਹੁਣ ਗੱਲ ਇਹ ਹੈ ਕਿ ਜਦੋਂ ਝੂਠੇ ਪਰਚੇ ਦਿੱਤੇ ਹੋਣ ਚਿੱਟੇ ਦੇ ਨੌਜਵਾਨਾਂ ਤੇ, ਇਹਨਾਂ ਦਾ ਕੋਈ ਕਸੂਰ ਹੀ ਨੀ ਹੁੰਦਾ, ਜਿਨ੍ਹਾਂ ਨੇ 5-5 ਸਾਲ ਜੇਲਾਂ ਦੇ ਵਿੱਚ ਬਿਨਾਂ ਵਜ੍ਹਾ ਤੋਂ ਲਾਏ ਹੁੰਦੇ, ਉਹਦਾ ਕਾਰਗੁਜ਼ਾਰ ਅਰਸ਼ ਭਾਜੀ ਇੱਥੇ ਭੁਗਤਣਾ ਪੈਂਦਾ, ਚਾਹੇ ਜਿੱਧਰ ਦੀ ਮਰਜ਼ੀ ਪਾਉਂਦੇ। ਪਰ ਵੱਡੀ ਗੱਲ ਇਹ ਅਰਸ਼ ਭਾਜੀ, ਪੈਸੇ ਨਾਲ ਸੁੱਖ ਨੀ ਮਿਲਦਾ। ਹੁਣ ਜੇ 1,00,000 ਰੁਪਇਆ ਬੰਦਿਆਂ ਨੇ, ਇਹਨਾਂ ਦੀ SHO ਦੀ ਜਿੰਨੇ ਵੀ SHO, ਚਾਹੇ ਕਿਰਪਾਲ ਸਿੰਘ, ਬਲਜਿੰਦਰ ਸਿੰਘ, ਬਲਦੇਵ ਸਿੰਘ, ਜਿਨ੍ਹਾਂ ਦੀ 1,00,000 ਰੁਪਇਆ ਤਨਖਾਹ ਸੀ, ਇਹਨਾਂ ਦਾ 1,00,000 ਰੁਪਏ ਨਾਲ ਗੁਜ਼ਾਰਾ ਨੀ ਹੋ ਸਕਿਆ ਤੇ ਅੱਜ ਜੇਲਾਂ ਦੇ ਵਿੱਚ ਚੱਕੀ ਪੀਸਣ ਦੀ ਤਿਆਰੀ ਆ, ਤੇ ਫਿਰ ਗੁਜ਼ਾਰਾ ਇਹਨਾਂ ਦਾ ਕਿਵੇਂ ਹੋਊਗਾ। ਹੁਣ ਇੱਕ ਖਬਰ ਹੋਰ ਇਸੇ ਨਾਲ ਜੁੜਦੀ ਜਾਂ ਮਾਰਦੀ ਹੈ ਝਾਤੀ, SHO ਸੁਨੀਤਾ, SHO ਸੁਨੀਤਾ ਕੌਰ ਕੋਟ ਇਸੇ ਖਾਂ ਥਾਣੇ ਦੇ ਵਿੱਚੋਂ 50,000 ਰਿਸ਼ਵਤ ਲੈਂਦੀ ਫੜੀ ਗਈ ਮੈਡਮ SHO। ਔਰ ਵੱਡੀ ਗੱਲ ਇਹ ਕਿ ਜਦੋਂ SHO ਫੜੀ ਜਾਂਦੀ ਅਰਸ਼ ਭਾਜੀ, ਇੱਕ ਕੋਟ ਇਸੇ ਖਾਂ ਬੰਦਾ, ਕੋਟ ਇਸੇ ਖਾਂ ਦਾ ਹੀ ਨੌਜਵਾਨ ਲਾਈਵ ਹੋ ਕੇ ਮੈਡਮ ਦੇ ਖੁਲਾਸੇ ਕਰਦਾ, ਕਹਿੰਦਾ ਕਿਉਂ ਮੈਡਮ, ਕਹਿੰਦਾ ਮੇਰੇ ਪਰਿਵਾਰ ਤੇ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ, ਅੱਜ ਉਹਦਾ ਨਤੀਜਾ ਤੈਨੂੰ ਭੁਗਤਣਾ ਪੈ ਗਿਆ। ਤੇ ਉਹ ਫੜੀ ਗਈ ਵਿਜੀਲੈਂਸ ਦੇ ਵਿੱਚ, ਵਿਜੀਲੈਂਸ ਨੇ ਰੰਗੇ ਹੱਥੀ ਫੜਿਆ, ਕਾਬੂ ਕੀਤਾ ਗਿਆ ਤੇ ਬੀਬੀ ਹੁਣ ਜੇਲ੍ਹ ਦੇ ਪਿੱਛੇ ਚੱਕੀ ਪੀਸ ਰਹੀ ਆ, ਸੁਨੀਤਾ ਜੀ ਜਿਹੜੀ SHO ਆ ਕੋਟ ਇਸੇ ਖਾਂ ਦੇ ਵਿੱਚ। ਪਰ ਵੱਡੀ ਗੱਲ ਇਹ ਅਰਸ਼ ਭਾਜੀ, ਕੋਟ ਇਸੇ ਖਾਂ ਨੂੰ ਬਹੁਤ ਸਾਰੀਆਂ ਚੌਂਕੀਆਂ ਲੱਗਦੀਆਂ, ਉੱਥੇ ਥਾਣੇ ਨੂੰ, ਥਾਣੇ ਦਾ ਮੁਖੀ ਦੀ ਵੱਡੀ, ਬਹੁਤ ਵੱਡੀ ਪਾਵਰ ਹੁੰਦੀ। ਉਹਨਾਂ 3-4 ਪੁਲਿਸ ਮੁਲਾਜ਼ਮਾਂ ਜਿਹੜੇ ਬੀਤੇ ਆਹੀ 4 ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਆ ਕਿ ਅਕਸਰ ਪੁਲਿਸ ਕਿਹੜੇ ਰਾਹਾਂ ਤੇ ਤੁਰ ਪਈ, ਪੁਲਿਸ ਕਿੱਧਰ ਨੂੰ ਤੁਰ ਪਈ, ਜਿਹੜੀ ਪੁਲਿਸ ਤੋਂ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਜਿਹੜੀ ਪੁਲਿਸ ਤੇ ਸਾਨੂੰ ਵੱਡਾ ਉਮੀਦ ਹੁੰਦਾ ਕਿ ਸਾਨੂੰ ਕਿਤੇ ਇਨਸਾਫ਼ ਦੇਊਗੀ, ਇਹ ਪੁਲਿਸ ਦੇ ਅਧਿਕਾਰੀ ਮੈਨੂੰ ਇੰਝ ਲੱਗਦਾ ਪਿਆ ਕਿ ਖੁਦ ਜੇਲ੍ਹਾਂ ਦੇ ਵੱਲ ਨੂੰ ਜਾਂਦੇ ਪਏ ਆ, ਕਿਤੇ ਨਾ ਕਿਤੇ ਅਰਸ਼ ਭਾਜੀ ਇਹ ਸਾਰੀਆਂ ਕਰਨੀਆਂ ਭਰਨੀਆਂ ਦੇ ਕਰਮਾਂ ਦੀ ਗੱਲ ਆ ਜਾਂਦੀ ਆ ਕਿ ਇਸ ਕਰਕੇ ਸਾਨੂੰ ਇੱਥੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਾਨ ਸਰਕਾਰ ਨੇ ਵੱਡੀ ਮੁਹਿੰਮ ਉਲੀਕੀ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਦੇ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਊਗਾ। ਪਰ ਬੀਤੇ 4 ਦਿਨਾਂ ਤੋਂ ਲਗਾਤਾਰ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਕੇ ਇਹ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਰਹੀ ਆ। ਬੀਤੇ 4 ਦਿਨਾਂ ਤੋਂ ਲਗਾਤਾਰ ਪੁਲਿਸ ਦੇ 4-5 ਮੁਲਾਜ਼ਮ ਜਿਹੜੀ ਵਿਜੀਲੈਂਸ ਨੇ ਕਾਬੂ ਕੀਤੇ, ਜਿਨ੍ਹਾਂ ਦੇ ਵਿੱਚੋਂ ਇੱਕ ਭਗੌੜਾ, ਔਰ ਇੱਕ ਮੈਨੂੰ ਗੱਲ ਯਾਦ ਆ ਗਈ ਅਰਸ਼ ਭਾਜੀ, ਇੱਕ ਨਾ ਵੀਡੀਓ ਚੱਲ ਰਹੀ ਜਿਸ ਦੇ ਵਿੱਚ ਇੱਕ SSP ਸੀਨੀਅਰ ਅਧਿਕਾਰੀ, ਸਿਰੇ ਦਾ ਸੀਨੀਅਰ ਅਧਿਕਾਰੀ, IG ਸੋਰੀ ਮਾਫੀ ਚਾਹੁੰਦਾ, IG ਜਿਹੜਾ ਭਗੌੜਾ ਹੋ ਗਿਆ ਸੀ 3-4 ਸਾਲਾਂ ਤੋਂ। ਔਰ ਇਹ ਵੀ ਗੱਲ ਆ ਕਿ IG ਰੈਂਕ ਪਹੁੰਚਣ ਦੇ ਕਰ ਉਸਨੇ ਬਹੁਤ ਵੱਡੇ ਝੂਠੇ ਮੁਕਦਮੇ ਦਰਜ ਕੀਤੇ, ਬਹੁਤ ਫੇਕ ਐਨਕਾਊਂਟਰ ਕੀਤੇ, ਤੇ ਬਾਅਦ ਦੇ ਵਿੱਚ ਇਹ ਸਾਰੇ ਐਨਕਾਊਂਟਰਾਂ ਦਾ ਖੁਲਾਸਾ ਜਦੋਂ ਸੁਪਰੀਮ ਕੋਰਟ ਲੱਗਿਆ ਤਾਂ ਸੁਪਰੀਮ ਕੋਰਟ ਨੇ ਉਸਦੇ ਪਰਚੇ ਧਰਾਧਰ ਦਰਜ ਕਰ ਦਿੱਤੇ। ਤਾਂ ਫਿਰ ਉਹ ਭਗੌੜਾ ਹੋ ਗਿਆ, ਦਾੜੀ ਦੂੜੀ ਰੱਖ ਕੇ ਕਿਤੇ ਗੁਰਦੁਆਰੇ ਚ ਰਹਿਣ ਲੱਗ ਗਿਆ। ਇੱਕ IG ਰੈਂਕ ਦਾ ਬੰਦਾ ਜਿਹਦੀ ਤਨਖਾਹ 1,65,000 ਰੁਪਇਆ ਹੋਵੇਗੀ, 70,000 ਰੁਪਇਆ ਹੋਵੇ, ਤੇ ਉਹ ਭਗੌੜਾ ਹੋ ਗਿਆ। ਤੇ ਬੀਤੇ 3 ਸਾਲਾਂ ਤੋਂ ਬਾਅਦ, ਬੀਤੇ 2 ਦਿਨ ਹੋ ਗਏ, ਜਿਹੜਾ 3 ਸਾਲਾਂ ਤੋਂ ਬਾਅਦ ਪੁਲਿਸ ਨੂੰ ਲੱਭ ਗਿਆ, ਤੇ ਜਿਹੜਾ IG ਨੂੰ ਦੇਖ ਕੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਖੜੇ ਹੋ ਜਾਂਦੇ ਸੀ ਕੁਰਸੀਆਂ ਤੋਂ, ਅੱਜ ਉਹੀ ਪੁਲਿਸ ਉਸ IG ਦੇ ਛਿੱਤਰ ਮਾਰਦੀ ਪਈ। ਸਮਾਂ ਜਦੋਂ ਬਦਲਦਾ ਨਾ, ਸਮਾਂ ਜਦੋਂ ਕਰਵਟ ਲੈਂਦਾ, ਇਸ ਕਰਕੇ ਸਮੇਂ ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਪਤਾ ਨੀ ਸਮਾਂ ਕਿੱਧਰ ਨੂੰ ਲੈ ਜਾਂਦਾ, ਕਿਉਂਕਿ ਰਾਵਣ ਨੀ ਰਿਹਾ ਜਿਸ ਨੇ ਕਾਲ ਕਿਲੇ ਨਾਲ ਬੰਨਿਆ ਹੋਇਆ ਸੀ, ਤੇ ਜਿਹੜਾ 4 ਵੇਦਾਂ ਦਾ ਗਿਆਤਾ ਸੀ ਤੇ ਜਿਹਨੂੰ ਸਭ ਕੁਛ ਪਤਾ ਸੀ, ਤੇ ਉਹ ਨੀ ਰਿਹਾ, ਉਹਦਾ ਹੰਕਾਰ ਨੀ ਰਿਹਾ, ਈਗੋ ਨੀ ਰਹੀ ਤੇ ਆਪਾਂ ਕਿਹੜੇ ਬਾਗ ਦੀ ਮੂਲੀ ਆ। ਇਸ ਕਰਕੇ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ ਜਿਸ ਦਾ ਨਤੀਜਾ ਬਾਅਦ ਦੇ ਵਿੱਚ ਆਪਣੀ ਔਲਾਦ ਜਾਂ ਆਪਣਾ ਬੁਢਾਪਾ, ਬੁਢਾਪੇ ਵਿੱਚ ਆਪਣਾ ਸੁੱਖ ਮਾਣਨਾ ਹੁੰਦਾ, ਤੇ ਜੇ ਬੁਢਾਪੇ ਚ ਆਪਾਂ 10 ਸਾਲ ਜੇਲਾਂ ਚ ਲੰਘੇ ਤਾਂ ਫਿਰ ਬੁਢਾਪਾ ਕਾਹਦਾ ਆਇਆ, ਫਿਰ ਤਾਂ ਬੰਦਾ ਜੇਲਾਂ ਚ ਬੈਠ ਕੇ ਮੌਤ ਹੀ ਉਡੀਕਦਾ, ਕਿਉਂਕਿ ਬੁਢਾਪੇ ਚ ਸੁੱਖ ਮਾਣਨਾ ਹੁੰਦਾ ਤੇ ਬੁਢਾਪਾ ਜਦੋਂ ਜੇਲ੍ਹ ਚ ਨਿਕਲਦਾ ਨਾ, ਹੁਣ ਆਈ ਜੀ ਸਾਹਿਬ ਦਾ ਬੁਢਾਪਾ ਮੈਨੂੰ ਲੱਗਦਾ 5-7 ਸਾਲ ਜੇਲਾਂ ਵਿੱਚ ਨਿਕਲੂਗਾ, ਤੇ ਜਿਹੜੇ ਆ 4 ਪੁਲਿਸ ਮੁਲਾਜ਼ਮਾਂ ਇਹ ਆਪਣੀਆਂ ਨੌਕਰੀਆਂ ਗਵਾ ਕੇ ਹੁਣ ਦੱਸੋ ਕਿੱਥੇ ਨੌਕਰੀਆਂ ਕਰਨਗੇ, ਕਿੱਥੇ ਜਾ ਕੇ, ਕਿੱਥੇ ਇਹਨਾਂ ਨੂੰ 1-1 ਲੱਖ ਰੁਪਏ ਤੋਂ 1.25 ਲੱਖ ਰੁਪਏ ਤਨਖਾਹ ਹੁੰਦੀ ਸੀ, ਆਪਣੀ ਔਲਾਦ ਵਧੀਆ ਪਾਲਦੇ ਸੀ, ਆਪਣਾ ਪਰਿਵਾਰ ਪਾਲਦੇ ਸੀ। ਕਹਿੰਦੇ ਜਦੋਂ ਬੰਦੇ ਦਾ ਸਬਰ ਹਿੱਲ ਜੇ ਨਾ, ਫਿਰ ਉਹ ਤਾਂ ਫਿਰ ਰੱਬ ਨੂੰ ਵੀ ਟਾਬ ਹੀ ਦਿਸਦਾ ਤੇ ਫਿਰ ਸਬਰ ਕਿਤੇ ਖੜਦਾ ਨੀ ਉਸ ਬੰਦੇ।
0: ਬਿਲਕੁਲ ਸਹੀ ਗੱਲ ਰਾਣਾ ਜੀ ਤੁਸੀਂ ਪੇਸ਼ ਕੀਤੀਆਂ ਅੱਜ ਚੋਣ ਦੀਆਂ ਖਾਸ ਖਬਰਾਂ ਦੇ ਵਿਚ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਕੱਲ ਦੇ ਸਵੇਰ ਦੀ ਮਹਿਫਲ ਦੇ ਵਿਚ ਹੋਣਗੀਆਂ ਰੌਣਕਾਂ ਲਾਵਾਂਗੇ ਜੀ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਜੋਦੇ ਵਸ ਰਹੋ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਹਨਾਂ ਦੀ ਗੱਲਾਂ ਬਾਤਾਂ ਨੂੰ ਸੁਣਿਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕੋਟਨ ਕੋਟ ਧੰਨਵਾਦ ਨਿੱਕੀ ਜੀ। ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ। ਕੁਝ ਇੱਕ ਨਵੇਂ ਨਵੇਂ ਹੋਸਟ ਸਾਡੇ ਪ੍ਰੋਗਰਾਮ ਦੇ ਵਿਚ, ਮੈਨੂੰ ਲੱਗਦਾ ਕਿ ਕੱਲ ਦੇ ਪ੍ਰੋਗਰਾਮ ਦੇ ਵਿਚ ਅਸੀਂ ਅਨਾਊਂਸ ਕਰ ਦੇਵਾਂਗੇ ਜੀ ਕੁਝ ਇੱਕ ਲਾਈਨ ਅਪਸ, ਕਿਉਂਕਿ ਕਾਫੀ ਲੋਕ ਵੇਟ ਕਰ ਰਹੇ ਸਨ ਕਿ ਕਿਹੜੇ ਕਿਹੜੇ ਹੋਸਟ 1320 ਤੇ ਮੁੜ ਵਾਪਸ ਆ ਰਹੇ ਨੇ ਜੀ, ਕੌਣ ਹੈ ਉਹ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿਚ ਕਰਾਂਗੇ ਖੁਲਾਸੇ। ਪਰੰਤੂ ਇੱਕ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
3: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
4: If you're involved in a motor vehicle accident, a slip and fall, or any kind of accident that results in personal injury, please let us know. We can help.
3: Sanu contact karo. Our phone number hai 647-793-6889.
5: ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ, ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਸ ਮੈਨਰ ਬਰੈਂਪਟਨ ਵਿਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਲੈਟਸ ਬਿਲਡ ਬੈਟਰ ਬਰੈਂਪਟਨ ਟੁਗੈਦਰ, ਪਲੀਜ਼ ਜੁਆਇਨ ਅਸ, ਥੈਂਕ ਯੂ।
6: ਮਨਜੀਤ ਸਿੰਘ, ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਓ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ ਡਬਲਯੂ ਡਬਲਯੂ ਡਬਲਯੂ ਡਾਟ ਟੀਮ ਮਨਜੀਤ ਡਾਟ

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
2: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟ੍ਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: ਤੁਹਾਨੂੰ ਦੱਸਦੇ ਆ ਰਿਹਾ ਜੀ ਕਿ ਬਹੁਤ ਸੋਹਣੇ ਸੋਹਣੇ ਰੇਟਸ ਇਸ ਵੇਲੇ ਕਟਾਰੀਆ ਸਾਹਿਬ ਕੋਲ ਆਏ ਹੋਏ ਨੇ ਜੀ। ਤੁਸੀਂ ਅਗਰ ਕਹਿ ਲਓ ਕਿ ਆ ਜਿਹੜਾ ਮਹੀਨੇ ਨੇ ਜੀ, ਖਾਸ ਕਰਕੇ ਅਕਤੂਬਰ ਦਾ ਮਹੀਨਾ, ਪਲੈਨਿੰਗ ਵਾਲਾ ਮਹੀਨਾ ਹੁੰਦਾ, ਬਿਕਾਜ਼ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਇੰਡੀਆ ਦੇ ਵਿਚ, ਕਾਫੀ ਸੈਲੀਬ੍ਰੇਸ਼ਨ, ਦੀਵਾਲੀ, ਬਸੰਤ, ਨਵਾਂ ਸਾਲ, ਕਾਫੀ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਜੀ। ਤੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ 6 ਮਹੀਨੇ ਇੱਥੇ, 6 ਮਹੀਨੇ ਵਿੰਟਰ, 6 ਮਹੀਨੇ ਸਮਰ ਵਾਲਾ ਜਿਹੜਾ ਟੈਗ ਅਸੀਂ ਮਸ਼ਹੂਰ ਕੀਤਾ ਜੀ, ਜਾਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਲੈਂਦੇ ਤੇ ਚੜ੍ਹਦੇ ਪੰਜਾਬ ਦੀਆਂ ਟਿਕਟਾਂ। ਤੇ ਅਗਰ ਨਵੇਂ ਸਾਲ ਤੇ ਤੁਸੀਂ ਕਿਊਬਾ, ਮੈਕਸੀਕੋ ਜਾਂ ਦੁਬਈ ਜਾਣਾ ਚਾਹੁੰਦੇ ਹੋ ਤਾਂ ਬਹੁਤ ਸੋਹਣੇ ਸੋਹਣੇ ਪੈਕੇਜਸ ਆਏ ਨੇ ਜੀ ਕਟਾਰੀਆ ਟੂਰਸ ਐਂਡ ਟਰੈਵਲ ਕੋਲੋਂ। ਸਾਡੇ ਨਾਲ ਇਸ ਵੇਲੇ ਹੋਟ ਲਾਈਨ ਤੇ ਜੁੜ ਚੁੱਕੇ ਨੇ ਅਵਤਾਰ ਜੀ, 9056781200 ਤੇ ਤੁਸੀਂ ਡਾਇਰੈਕਟਲੀ ਇਨ੍ਹਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਰਦੇ ਹਾਂ ਭਾਊ ਦਾ ਸਵਾਗਤ। ਅਵਤਾਰ ਜੀ, ਅ ਵੈਰੀ ਵੈਰੀ ਗੁੱਡ ਆਫਟਰਨੂਨ।
1: ਵੈਰੀ ਵੈਰੀ ਗੁੱਡ ਆਫਟਰਨੂਨ ਅਰਸ਼ ਜੀ, ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਅਵਤਾਰ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
1: ਬਿਲਕੁਲ ਠੀਕ ਠਾਕ ਬਾਬਾ ਜੀ, ਮੇਰਾ ਜੀ।
0: ਆਓ ਫਿਰ ਕੁਛ ਇੱਕ ਡੀਲਾਂ ਦਾ ਡਾਲਾ ਸਾਡੇ ਸਰੋਤਿਆਂ ਨੂੰ ਦੋ ਜੀ ਅੱਜ।
1: ਹਾਂ ਬਿਲਕੁਲ ਬਿਲਕੁਲ, ਡੀਲਾਂ ਦਾ ਡਾਲਾ ਤੁਹਾਨੂੰ ਪਤਾ ਆਲਵੇਜ਼ ਸਾਡੇ ਕੋਲ ਅਵੇਲੇਬਲ ਹੁੰਦਾ। ਪਹਿਲਾਂ ਥੋੜਾ ਜਿਹਾ ਦੂਰ ਤੋਂ ਸ਼ੁਰੂ ਕਰੀਏ, ਫਿਰ ਥੋੜਾ ਜਿਹਾ ਹੁੰਦਾ ਨਾ ਸਮਾਲ ਅਮਾਊਂਟ ਤੋਂ ਸ਼ੁਰੂ ਕਰਕੇ ਫਿਰ ਵੱਧ ਜਾਈਏ ਹੌਲੀ ਹੌਲੀ, ਹੈ ਨਾ। ਸੋ ਤੇ ਜਨਵਰੀ ਫਰਵਰੀ ਚ ਕੋਈ ਜਾਣਾ ਚਾਹੁੰਦਾ ਤੇ ਸਾਡੇ ਕੋਲ ਫਿਰ ਵੀ $899 ਦੀ ਵਨ ਵੇ ਹੈਗੀ ਏ, ਤੇ ਜੇ ਇੰਡੀਆ ਤੋਂ ਆਉਣਾ ਚਾਹੁੰਦਾ ਤਾਂ ਸਾਡੇ ਕੋਲ $799 ਦੀ ਵਨ ਵੇ ਟਿਕਟ ਦਿੱਲੀ ਤੋਂ ਟੋਰਾਂਟੋ ਦੀ। ਇਹ ਸਟਾਰਟਿੰਗ ਪ੍ਰਾਈਜ਼ ਹੈਗੀ ਜੀ, ਆਲਵੇਜ਼ ਤੁਹਾਨੂੰ ਦੱਸੀਦਾ ਹੈ ਵਨ ਵੇ ਪ੍ਰਾਈਜ਼ ਹੈ। ਤੇ ਜੇ ਕੋਈ ਜਨਵਰੀ ਐਂਡ ਚ ਜਾ ਕੇ ਫਰਵਰੀ ਮਾਰਚ ਦੇ ਵਿਚ ਕਈ ਦੋ ਦੋ ਢਾਈ ਢਾਈ ਮਹੀਨੇ ਲਾ ਕੇ ਆਉਣਾ ਚਾਹੁੰਦੇ ਆ, ਉਹ ਵੀ ਸਾਡੇ ਕੋਲ ਕੁਛ ਡੇਟਾਂ 1545 ਦੇ ਵਿਚ ਸਟਾਰਟ ਹੋ ਜਾਂਦੀਆਂ ਹੈਗੀਆਂ। ਆਲਵੇਜ਼ ਡੇਟਾਂ ਥੋੜੀਆਂ ਜਿਹੀਆਂ ਵੈਰੀਫਾਈ ਕਰਦੀਆਂ ਹੈਗੀਆਂ, ਤੁਹਾਨੂੰ ਪਤਾ ਹੀ ਹੈ ਜਿੰਨਾ ਵੀ ਸਿਸਟਮ ਚੱਲਦਾ ਹੈਗਾ। ਤੇ ਬਾਕੀ ਅੱਜ ਹੀ ਤੁਹਾਨੂੰ ਦੱਸਿਆ ਸੀਗਾ, ਹੁਣ ਨੇੜੇ ਨੇੜੇ ਵੀ ਜਿਹਨ ਜਾਣਾ ਹੋਵੇ ਸਾਡੇ ਕੋਲ $1,095 ਤੋਂ ਡੀਲ ਵਨ ਵੇ ਸ਼ੁਰੂ ਹੋ ਜਾਂਦੀ ਦਿੱਲੀ ਦੀ। ਤੇ ਉਸ ਤੋਂ ਬਾਅਦ ਅੰਮ੍ਰਿਤਸਰ ਜਾਣਾ ਹੋਵੇ ਤਾਂ $1,395 ਤੋਂ ਸਾਡੇ ਕੋਲ ਵਨ ਵੇ ਪ੍ਰਾਈਸ ਸ਼ੁਰੂ ਹੋ ਜਾਂਦਾ ਅਕਤੂਬਰ ਐਂਡ ਨਵੰਬਰ ਦਾ। ਪਰ ਇਹ ਹਰ ਡੇਟ ਨਹੀਂ ਅਵੇਲੇਬਲ ਹੈਗੀ, ਕੁਛ ਕੁਛ ਡੇਟਾਂ ਰਹਿ ਚੁੱਕੀਆਂ, ਪਰ ਬਹੁਤ ਹੀ ਵਿਕੀਆਂ, ਬਹੁਤ ਹੀ ਭੈਣ ਭਰਾਵਾਂ ਦਾ ਸਾਥ ਹੋਇਆ ਵਾ। ਥੈਂਕ ਯੂ, ਦਿਲੋਂ ਧੰਨਵਾਦ ਹੈ ਭੈਣ ਭਰਾਵਾਂ ਦਾ। ਔਰ ਰਿਟਰਨ ਟਿਕਟ, ਇਹੀ ਜਿਹੜੀ ਟਿਕਟ ਆਪਾਂ ਤੁਹਾਨੂੰ ਯਾਦ ਆ, ਆਪਾਂ 11-11, 12-12 ਦੀ ਰਿਟਰਨ ਅਨਾਊਂਸ ਕਰਦੇ ਸੀ, ਅੱਜ ਉਹੀ ਵੱਧ ਕੇ 1799-1899 ਤੋਂ ਸ਼ੁਰੂ ਹੁੰਦੀ ਹੈ ਜੀ। ਸੋ ਉਹ $2,100 ਤੱਕ ਪਹੁੰਚ ਗਈਆਂ ਹੈਗੀਆਂ। ਤੇ ਬਾਕੀ ਰਿਟਰਨ ਟਿਕਟ ਅੰਮ੍ਰਿਤਸਰ ਦੀ ₹2,050 ਤੋਂ ਸ਼ੁਰੂ ਹੋ ਕੇ $2,350 ਤੱਕ ਹੈ। ਲੈਂਦੇ ਪੰਜਾਬ ਵੱਲ ਜਾਈਏ, ਇਸਲਾਮਾਬਾਦ, ਕਰਾਚੀ, ਲਾਹੌਰ, ਇਹ ਆਪਾਂ $950 ਤੋਂ ਲੈ ਕੇ $1,099 ਤੱਕ ਵਨ ਵੇ ਮਿਲ ਸਕਦੀ ਹੈ। ਤੇ ਉਸ ਤੋਂ ਬਾਅਦ ਰਿਟਰਨ $1,950 ਤੋਂ ਲੈ ਕੇ $2,350 ਤੱਕ ਆਪਾਂ ਨੂੰ ਰਿਟਰਨ ਮਿਲ ਸਕਦੀ ਹੈ, ਇਸਲਾਮਾਬਾਦ, ਕਰਾਚੀ, ਲਾਹੌਰ। ਤੇ ਬਾਕੀ ਅਸੀਂ, ਸਾਡੇ ਕੋਲ ਹੋਰ ਬਹੁਤ ਡੇਟਾ ਅਵੇਲੇਬਲ ਹੈਗੀਆਂ ਜਿਹੜੀਆਂ ਕਿ ਬੜੇ ਹੀ ਰੀਜਨੇਬਲ ਪ੍ਰਾਈਸ ਤੇ ਹੈਗੀਆਂ। ਤੇ ਜੇ ਸਾਡੇ ਕੋਲ ਡੁਬਈ ਕੋਈ ਰੋਕ ਕੇ ਜਾਣਾ ਚਾਹੁੰਦਾ, ਡੁਬਈ ਦਾ ਪੈਕੇਜਸ ਬਹੁਤ ਸੋਹਣਾ, ਜਿਹੜਾ ਕਿ ਅਸੀਂ ਪਹਿਲਾਂ $699 ਦਾ ਲਾਉਂਦੇ, $649 ਦਾ ਲਾਇਆ ਹੋਇਆ, ਉਹਦੇ ਵਿਚ ਲੈਂਡ ਪੈਕੇਜ ਹੈ ਜੀ। ਇਹ ਬਿਲਕੁਲ ਕੱਲਾ ਲੈਂਡ ਪੈਕੇਜ ਆ, ਕਲੀਅਰ ਕਰ ਦੇਵਾਂ, ਜਦੋਂ ਤੁਸੀਂ ਇੰਡੀਆ ਜਾਣਾ ਰੁਕ ਕੇ ਜਾਓ, ਉੱਥੇ ਤੁਹਾਡੀ ਟਿਕਟ ਤਾਂ ਲੱਗਣੀ ਲੱਗਣੀ ਹੈਗੀ, ਐਕਸਟਰਾ ਹੁੰਦੀ ਆ ਉਹ। ਤੇ ਇਹ ਤੁਹਾਨੂੰ ਇੱਕ ਲੈਂਡ ਪੈਕੇਜ, ਕੰਟਰੀ ਦਾ ਪੈਕੇਜ ਬਣਾ ਦਿੱਤਾ, ਜਿਹੜਾ ਕਿ 3 nights 4 days ਦਾ ਤੁਹਾਨੂੰ ਏਅਰਪੋਰਟ ਟ੍ਰਾਂਸਫਰ ਹੋਏਗੀ, 4-star ਹੋਟਲ ਹੋਏਗਾ, ਬ੍ਰੇਕਫਾਸਟ ਹੋਏਗਾ, ਸਿਟੀ ਟੂਰ ਹੋਏਗਾ, ਬੁਰਜ ਖਲੀਫਾ ਦੀ ਟਿਕਟ ਹੋਏਗੀ, ਕਰੂਜ਼ ਡਿਨਰ ਹੋਏਗਾ, ਤੇ ਉਸ ਤੋਂ ਬਾਅਦ ਸਫਾਰੀ ਦੇ ਨਾਲ ਬਾਰਬਿਕਿਊ ਡਿਨਰ, ਬੈਲੀ ਡਾਂਸ ਹੋਏਗਾ। ਸੋ ਇਹ ਚੀਜ਼ਾਂ ਸਾਰੀਆਂ $649 ਦੇ ਵਿਚ ਮਿਲਣਗੀਆਂ। ਤੇ ਜੇ ਕੋਈ ਐਮੀਰੇਟਸ ਦੀ ਟਿਕਟ ਲੈਂਦਾ ਸਾਡੇ ਕੋਲ, ਐਮੀਰੇਟਸ ਏਅਰਲਾਈਨ ਤੇ, ਟਿਕਟ ਸਾਨੂੰ ਅਕਤੂਬਰ 30 ਤੋਂ ਪਹਿਲਾਂ ਬਣਾਉਣੀ ਪੈਣੀ ਹੈ, ਚਾਹੇ ਉਹ ਮਾਰਚ ਆ 31 ਤੱਕ ਜਾ ਵੜੇ ਤਾਂ ਵੀ ਕੋਈ ਗੱਲ ਨੀ। ਉਹਦੇ ਵਿਚ ਆਪਾਂ 3 ਐਕਸਕਰਸ਼ਨ ਬਿਲਕੁਲ ਫ੍ਰੀ ਐਡ ਕਰਾ ਕੇ ਦੇ ਰਹੇ ਹਾਂ, ਜਿਹੜਾ ਕਿ ਬਿਲਕੁਲ ਆਪਣਾ ਹੌਪ ਅਪ ਬੱਸ ਹੈਗੀ ਹੈ ਜੀ, ਜਿਹੜੀ 24 ਘੰਟੇ ਦੇ ਪਾਸ ਦੇ ਨਾਲ ਮਿਲੇਗੀ। ਸਿਟੀ ਦੇ ਵਿਚ ਜਿੱਥੇ ਮਰਜ਼ੀ ਜਾਓ, ਫ੍ਰੀ ਹੋਏਗਾ ਜੀ, ਉਹ ਤੁਹਾਨੂੰ ਪਾਸ ਮਿਲੇਗਾ, ਜਿੱਥੇ ਮਰਜ਼ੀ ਉਤਰ ਜਾਓ, ਜਿੱਥੇ ਮਰਜ਼ੀ ਚੜ ਜਾਓ। ਤੇ ਉਸ ਤੋਂ ਬਾਅਦ ਜੀ ਐਕੁਰੀਅਮ ਮਿਲੇਗਾ, ਐਕੁਰੀਅਮ ਜਿਹੜਾ ਕਿ ਬਹੁਤ ਵਧੀਆ ਐਕੁਰੀਅਮ ਬਣਾਇਆ। ਉਸ ਤੋਂ ਬਾਅਦ ਇੱਕ ਵਰਲਡ ਐਕੁਰੀਅਮ ਹੈ, ਇਹ 2 ਤਰ੍ਹਾਂ ਦੇ ਐਕੁਰੀਅਮ ਹੈ ਜੀ, ਬੜੇ ਟਾਪ ਕਲਾਸ ਦੇ, ਤੁਸੀਂ ਜਾ ਕੇ ਦੇਖੋ ਔਰ ਪਤਾ ਲੱਗਦਾ ਦੁਨੀਆਂ ਕਿੱਥੇ ਵਸਦੀ ਹੈ ਜੀ। ਬਹੁਤ ਐਡਵਾਂਸ ਚੱਲੇ ਗਏ ਆ ਜੀ, ਆਪਾਂ ਕਈ ਵਾਰ ਸੋਚ ਸੋਚ ਕੇ ਆਪਾਂ ਇੱਥੇ ਰਹਿ ਜਾਂਦੇ ਹਾਂ ਵੀ ਆਪਾਂ ਸਵੇਰੇ ਕੰਮ ਤੇ ਗਏ, ਸ਼ਾਮ ਨੂੰ ਕੰਮ ਤੋਂ ਆ ਗਏ ਤੇ ਸ਼ਾਮ ਨੂੰ ਫਿਰ ਜੀ ਸਵੇਰ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ। ਪਰ ਦੇਖੋ ਭਾਜੀ, ਦੁਨੀਆਂ ਬਹੁਤ ਗਾਂਹ ਬੈਠੀ ਆ, ਟਰਾਈ ਕਰਕੇ ਦੇਖੋ। ਮੇਰੇ ਕਹਿਣ ਤੇ ਮੈਂ ਕਹਿੰਦਾ ਜੀ ਨਾ ਸਵਾਦ ਆਇਆ ਨਾ, ਤੁਸੀਂ ਕਹਿੰਦੇ ਜੀ ਸਵਾਦ ਨੀ ਆਇਆ ਤੇ ਪੈਸੇ ਵਾਪਸ ਲੈ ਲਏ ਮੇਰੇ ਤੋਂ। ਇਹੀ ਕਹਿ ਸਕਦਾ ਜੀ ਮੈਂ ਤਾਂ, ਯਾਨੀ ਕਿ ਇੰਨਾ ਵਧੀਆ ਟ੍ਰਿਪ ਆਰਗਨਾਈਜ਼ ਕੀਤਾ ਜੀ ਦੁਬਈ ਦਾ ਅਸੀਂ,

0: ਮੈਂ ਕਹਿੰਦਾ ਯੂ ਲਵ ਇਟ, ਇੱਕ ਵਾਰੀ ਜਾ ਕੇ ਦੇਖੋ, ਦਿਲ ਖੁਸ਼ ਹੋ ਜਾਏਗਾ। ਇਹ ਨਾ ਸੋਚੋ ਵੀ ਬਜ਼ੁਰਗ ਆ ਜਾਂ ਕੋਈ ਕੋਈ ਸਾਂਭਣ ਵਾਲਾ ਨੀ, ਬਜ਼ੁਰਗ ਵੀ ਮੋਸਟ ਵੈਲਕਮ, ਬਜ਼ੁਰਗ ਸੰਬੰਧੀ ਜਿੰਨੇ ਸਾਡੇ ਜਾਂਦੇ ਆ ਉਹਨਾਂ ਲਈ ਮੋਸਟ ਵੈਲਕਮ। ਤੁਸੀਂ ਇੱਕ ਵਾਰੀ ਸਾਨੂੰ ਇੱਕ ਵਾਰੀ ਆਪਣਾ ਹੱਥ ਫੜਾ ਕੇ ਦੇਖੋ, ਤੁਹਾਨੂੰ ਐ ਫੀਲ ਹੋਊਗੀ ਸਾਡਾ ਫੈਮਿਲੀ ਨੇ ਹੱਥ ਫੜਿਆ। ਸੋ ਤੁਹਾਨੂੰ ਐਡੀ ਵਧੀਆ ਟ੍ਰੀਟਮੈਂਟ ਦਿੱਤੀ ਜਾਊਗੀ, ਯੂ ਫੀਲ ਇਟ ਕਿ ਤੁਸੀਂ ਆਪ ਆ ਕੇ ਦੱਸੋਗੇ, ਤੁਸੀਂ ਜਿਵੇਂ ਮਰਜ਼ੀ ਆ ਕੇ ਆਪ ਦੱਸ ਸਕਦੇ ਹੋ, ਵਿਊ ਆ ਕੇ ਦੱਸ ਸਕਦੇ ਹੋ, ਕੋਈ ਗਲਾ ਸ਼ਿਕਵਾ ਨੀ। ਜੇ ਮਾੜੇ ਹੋਏ ਮਾੜੇ ਦੱਸੇ, ਜੇ ਚੰਗੇ ਹੋਏ ਚੰਗੇ ਵੀ ਦੱਸੇ ਜੀ। ਇਹੀ ਮੈਂ ਤਾਂ ਕਹਿ ਸਕਦਾ, ਓਨੈਸਟੀ ਦਾ ਇਹੀ ਆ ਮੈਨੂੰ ਤਾਂ ਜੀ, ਵੀ ਦਿਲ ਖੁੱਲ ਕੇ ਕਰੋ, ਜੇ ਕਰਨਾ ਹੈਗਾ ਤਾਂ, ਨਹੀਂ ਤਾਂ ਆਪਾਂ ਨਹੀਂ ਕਰਨਾ ਹੈਗਾ। ਚੀਜ਼ਾਂ ਲਈ ਤੁਹਾਨੂੰ ਪਤਾ ਕਟਾਰੀਆ ਟਰੈਵਲ ਤੁਹਾਡੀ ਸੇਵਾ ਵਿੱਚ ਪਿਛਲੇ 35 ਸਾਲ ਤੋਂ, 20 ਸਾਲ ਹੋ ਗਏ ਜੀ, ਆਲਮੋਸਟ 22 ਸਾਲ ਹੋ ਗਏ ਜੀ ਕੈਨੇਡਾ ਦੇ ਵਿੱਚ, ਬਾਕੀ 10 ਸਾਲ ਤੋਂ ਇੰਡੀਆ ਦੇ ਵਿੱਚ। ਬੜਾ ਸੋਹਣਾ ਵਾਹਿਗੁਰੂ ਨੇ ਸਾਥ ਦਿੱਤਾ, ਭੈਣ ਭਰਾਵਾਂ ਨੇ ਸਾਥ ਦਿੱਤਾ, ਸੋ ਥੈਂਕ ਯੂ ਆਲਵੇਜ਼ ਭੈਣ ਭਰਾਵਾਂ ਦਾ। ਸੋ ਬਾਕੀ ਰਹਿ ਗਿਆ ਜੀ, ਜਿਵੇਂ ਕਹਿ ਲੋ ਕੈਰੇਬੀਅਨ ਵੀ ਕੋਈ ਜਾਣਾ ਚਾਹੁੰਦਾ ਹੈਗਾ, ਜੇ ਕੋਈ ਮੈਕਸੀਕੋ ਜਾਣਾ ਚਾਹੁੰਦਾ, ਇਹ ਵੀ ਆਪਣੇ ਕੋਲੇ $959 ਤੋਂ ਸ਼ੁਰੂ ਹੋ ਜਾਂਦਾ। ਡੋਮੈਨਿਕਨ ਜਾਣਾ ਚਾਹੁੰਦਾ $1,050 ਤੋਂ, ਕੋਸਟਰੀਕਾ $1,899 ਤੋਂ, ਤੇ ਜੇ ਕੋਈ ਜਾਣਾ ਚਾਹੁੰਦਾ ਬਹਾਮਸ, ਉਹ ਵੀ $2100 ਤੋਂ ਮਿਲ ਜਾਂਦਾ ਹੈਗਾ। ਤੇ ਬਾਕੀ ਜੇ ਇਹ ਨੀ ਹੈਗਾ, ਕੋਈ ਵੀ ਬੰਦਾ ਕਵੀ ਜੀ 2-4 20 ਬੰਦੇ ਆ, 50 ਬੰਦੇ ਆ, 100 ਬੰਦਾ ਵਾ, 150 ਬੰਦਾ ਹੋਇਆ, ਤੇ ਕਮਰਸ਼ੀਅਲ ਤੁਹਾਨੂੰ ਪਲੇਨ ਕਰਾ ਕੇ ਵੀ ਆਪਣਾ ਦੇ ਦਿੱਤਾ ਜਾਊਗਾ। ਡੈਸਟੀਨੇਸ਼ਨ ਵੈਡਿੰਗ ਵੀ ਕਰਨੀ ਆ, ਉਹਦਾ ਵੀ ਪੂਰਾ ਆਪਣੇ ਕੋਲ ਇੰਤਜ਼ਾਮ ਆ ਜੀ। ਸੋ ਹਰ ਚੀਜ਼ ਲਈ ਕਟਾਰੀਆ ਟੂਰ ਐਂਡ ਟਰੈਵਲ ਸੱਤੋ ਦਿਨ ਅਸੀਂ ਜੀ ਦੋਨੇ ਬ੍ਰਾਂਚਾਂ ਖੁੱਲੀਆਂ ਤੁਹਾਡੀ ਸੇਵਾ ਲਈ। ਤੁਹਾਨੂੰ ਛੁੱਟੀ ਕਰਨ ਦੀ ਲੋੜ ਨੀ, ਜਿਸ ਦਿਨ ਤੁਹਾਨੂੰ ਛੁੱਟੀ ਉਸ ਦਿਨ ਆਓ, ਉਹ ਦਿਨਾਂ ਦੇ ਵੀ ਪੈਸੇ ਬਚਾਓ ਤੇ ਵਧੀਆ ਸਰਵਿਸ ਲਓ। ਤਸੱਲੀ ਨਾਲ ਬੈਠ ਕੇ ਗੱਲਬਾਤ ਕਰਕੇ, ਆਪਦੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਜੀ ਟਿਕਟਾਂ। ਹਰ ਚੀਜ਼ ਦਾ ਤੁਹਾਨੂੰ ਪਤਾ ਵਾ, ਜਿੰਨੇ ਚਿਰ ਤਸੱਲੀ ਨਾ ਹੋਈ ਮਜ਼ਾ ਨੀ ਆਉਂਦਾ ਜੀ। ਸੋ ਬਾਕੀ ਤੁਹਾਨੂੰ ਪਤਾ ਆਲਵੇਜ਼ ਅਰਸ਼ ਜੀ ਕਹਿੰਦੇ ਆ, ਚਾਵਲਾ ਸਾਹਿਬ ਕਹਿੰਦੇ ਆ, ਵੀ ਲੰਮੀਆਂ ਲਾਈਨਾਂ ਤੋਂ ਬਚੋ।
1: ਬਿਲਕੁਲ ਜੀ,
0: ਤੁਹਾਨੂੰ ਪੇਪਰ ਵਰਕ ਵੀ ਜੇ ਕਰਾਉਣਾ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨੀ, ਕਟਾਰੀਆ ਟਰੈਵਲ ਲੈ ਕੇ ਆ ਜਾਓ, ਇੱਥੋਂ ਹੀ ਆਪਦਾ ਪੇਪਰ ਵਰਕ ਲੈ ਜਾਓ ਚੱਕ ਕੇ। ਜੇ ਕਿਸੇ ਨੇ ਈ ਵੀਜ਼ਾ ਲੈਣਾ, OCA ਲੈਣੀ ਆ, EOCA ਲੈਣੀ ਆ, OCA ਅਪਡੇਟ ਕਰਾਉਣੀ ਆ, ਪਾਸਪੋਰਟ ਰਿਨਿਊ ਕਰਾਉਣਾ ਇੰਡੀਆ ਦਾ, ਚਾਹੇ PCC ਲੈਣੀ ਆ, UK ਦਾ ਵੀਜ਼ਾ, ਯੂਰਪ ਦਾ ਵੀਜ਼ਾ, ਜਾਂ ਨੇਪਾਲ ਦਾ ਵੀਜ਼ਾ, ਮਿਡਲ ਈਸਟ ਦਾ ਵੀਜ਼ਾ, ਜੇ USA ਦਾ ਵੀਜ਼ਾ ਲੈਣਾ, ਤੇ ਨੇੜੇ ਨੇੜੇ ਦੀਆਂ ਵੀ ਡੇਟਾਂ ਲੈਣੀਆਂ, ਉਹ ਵੀ ਸਾਡੇ ਕੋਲ ਉਪਲਬਧ ਆ। ਜੇ ਨੇੜੇ ਦੀ ਡੇਟ USA ਦੀ ਲੈਣੀ ਆ, ਸਾਡੇ ਕੋਲ ਸਰਵਿਸ ਫੀਸ ਹੁੰਦੀ ਆ ਉਹਦੀ ਜੀ, ਵਿਦਇਨ 3 ਮੰਥਸ ਤੁਹਾਨੂੰ ਉਹ ਡੇਟ ਦਵਾਵਾਂਗੇ। ਜੇ ਨਹੀਂ ਦਵਾਵਾਂਗੇ ਤਾਂ ਜਿਹੜੀ ਸਰਵਿਸ ਫੀਸ ਦਿੱਤੀ ਜਾਊ
1: ਜੀ,
0: ਉਹ ਵੀ 100% ਰਿਫੰਡੇਬਲ ਹੋਊਗੀ। ਸਾਨੂੰ ਪਤਾ ਸਾਰਾ ਕੁਛ ਕਰ ਕਰਾ ਕੇ, ਉਸ ਤੋਂ ਬਾਅਦ ਜੇ ਕਿਸੇ ਮੇਰੇ ਵੀਰ ਨੇ ਜਿਵੇਂ ਕਹਿ ਲੋ ਵੀ, ਮੈਂ ਇਹ ਨਾ ਸੋਚਿਆ ਕਰੋ ਕੈਨੇਡੀਅਨ ਪਾਸਪੋਰਟ ਆ, ਸਾਨੂੰ ਵੀਜ਼ੇ ਦੀ ਲੋੜ ਨੀ, ਤੁਹਾਨੂੰ ਇੰਗਲੈਂਡ ਦੇ ਵੀ ETR ਦੀ ਲੋੜ ਆ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵੀ ETR ਦੀ ਲੋੜ ਆ। ਸੋ ਇਹ ਵੀ ਚੀਜ਼ਾਂ ਜ਼ਰੂਰੀ ਆ। ਇਹ ਸਾਰੀ ਇਨਫੋਰਮੇਸ਼ਨ ਲਈ ਕਟਾਰੀਆ ਟੂਰ ਐਂਡ ਟਰੈਵਲ ਤੁਹਾਡੀ ਸੇਵਾ ਲਈ ਸਵੇਰੇ 9:30 ਤੋਂ 7 ਵਜੇ ਤੱਕ ਦੋਨੇ ਆਫਿਸ ਓਪਨ ਹੋ ਜਾਂਦੇ ਆ ਜੀ। ਆਨ ਕਾਲ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਅਵੇਲੇਬਲ ਹੁੰਦੇ ਜੀ। ਕਾਲ ਕਰ ਲਓ 905-678-1200 ਅਸੀਂ ਸਾਰਾ ਕੁਛ ਕਰਕੇ ਐਂਡ ਤੇ ਮੈਂ ਆਲਵੇਜ਼ ਹੀ ਕਹਿੰਦਾ ਹੁੰਦਾ ਬਾਈ, ਸਾਰਾ ਕੁਛ ਕਰਨ ਤੋਂ ਬਾਅਦ, ਟਿਕਟਾਂ ਲੈਣ ਤੋਂ ਬਾਅਦ, ਪੈਕੇਜ ਲੈਣ ਤੋਂ ਬਾਅਦ, ਇੰਸ਼ੋਰੈਂਸ ਲੈਣੀ ਨਾ ਭੁੱਲਿਆ ਕਰੋ। ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੋ ਚੁੱਕੀ ਆ, ਰੱਬ ਨਾ ਕਰੇ ਦੂਰ ਦੀਆਂ ਟਿਕਟਾਂ ਵਾ, ਟਿਕਟਾਂ ਨਾਨ ਰਿਫੰਡੇਬਲ ਨਾਨ ਚੇਂਜੇਬਲ ਆ, ਪੈਕੇਜ ਨਾਨ ਰਿਫੰਡੇਬਲ ਨਾਨ ਚੇਂਜੇਬਲ ਆ, ਜਿੱਥੇ ਆਪਾਂ 500 ਜਾਂ 1500 ਦੀ ਜਗ੍ਹਾ 2000 ਵੀ ਲਾ ਰਹੇ, ਪਰ ਪੈਕੇਜ ਦੇ ਪੈਸੇ ਦੀ ਜਗ੍ਹਾ ਤੇ ਤੁਸੀਂ ਇੱਕ ਇੰਸ਼ੋਰੈਂਸ ਜ਼ਰੂਰ ਬਾਏ ਕਰਿਆ ਕਰੋ, ਜਿਹੜਾ ਕਿ ਤੁਹਾਡੀ ਆਲਵੇਜ਼ ਕੰਮ ਆਉਂਦਾ। ਕੋਈ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਵਿਜ਼ਟਰ ਟੂ ਕੈਨੇਡਾ ਚਾਹੀਦੀ, ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਆ, ਲਾਈਫ ਇੰਸ਼ੋਰੈਂਸ ਚਾਹੀਦੀ ਆ, ਹਰ ਤਰ੍ਹਾਂ ਸਾਡੇ ਕੋਲ ਇੰਸ਼ੋਰੈਂਸ ਅਵੇਲੇਬਲ ਆ। ਇੱਕੋ ਇੱਕ ਨੰਬਰ ਕਟਾਰੀਆ ਟੂਰ ਐਂਡ ਟਰੈਵਲ ਦਾ 905-678-1200 ਕਾਲ ਕਰ ਲਓ ਜੀ।
1: ਜੀ 9056781200 ਅਵਤਾਰ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।
0: ਥੈਂਕ ਯੂ ਜੀ,
1: ਆਲਰਾਈਟ, ਥੈਂਕ ਯੂ ਸੋ ਮਚ। ਇਹ ਸੰਸੀ ਅਵਤਾਰ ਕਟਾਰੀਆ ਟੂਰਸ ਐਂਡ ਟਰੈਵਲ ਤੋਂ, ਤੇ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਨੇ ਰੀਮਾ ਜੀ, ਤੇ ਫਿਰ ਬਹੁਤ ਸਾਰੀਆਂ ਲੋਕਲ ਨਿਊਜ਼ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਕਹਿੰਦੇ ਇੱਕ ਬਜ਼ੁਰਗ ਮਾਤਾ ਕੋਲੋਂ$20,000 ਵਰਥ ਆਫ ਗੋਲਡ। ਮਾਤਾ ਜੀ, ਪਹਿਲੀ ਗੱਲ ਤਾਂ ਤੁਸੀਂ ਵਾਕ ਕਰ ਰਹੇ ਸੀ, ਮੈਂ ਬਾਰ ਬਾਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਤੁਸੀਂ ਵਾਕ ਕਰਦੇ ਹੋਵੋ ਤਾਂ ਸੋਨਾ ਛੱਡ ਕੇ ਘਰ ਵਾਕ ਕਰਿਆ ਕਰੋ। ਹੁਣ $20,000 ਵਰਥ ਆਫ ਸੋਨਾ ਉਸ ਵਿਚਾਰੀ ਮਾਤਾ ਨੇ ਪਾਇਆ ਸੀ, ਵੀਡੀਓ ਵੀ ਸਾਹਮਣੇ ਆਈ ਹੈ ਜੀ, ਬੜਾ ਦੁੱਖ ਲੱਗਾ ਜੀ। ਬਟ ਇਹਦੇ ਬਾਰੇ ਗੱਲਬਾਤ ਕਰਾਂਗੇ ਜੀ, ਤੇ ਮੇਅਰਸ ਖਾਸ ਕਰਕੇ ਮਿਸਿਸਾਗਰ ਦੀ ਮੇਅਰ ਦੀ ਜੋ ਰੇਸ ਚੱਲ ਰਹੀ ਹੈ, ਕੱਲ ਡਿਬੇਟ ਹੋਈ, ਡਿਬੇਟ ਦੇ ਵਿਚ ਰਿਜਵੇ ਪਲਾਜ਼ਾ ਨੂੰ ਲੈ ਕੇ ਕਾਫੀਆਂ ਗੱਲਾਂ ਬਾਤਾਂ ਹੋਈਆਂ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪਰੰਤੂ ਚੋਣਵੀਆਂ ਖਾਸ ਖਬਰਾਂ ਤੋਂ ਬਾਅਦ।
2: ਇਸ ਬੁਲਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਸੀਜੀਐਮਆਰ 1320 ਤੇ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਦਿੱਲੀ ਹਵਾਈ ਅੱਡੇ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੂੰ ਲਿਆ ਹਿਰਾਸਤ ਚ। ਗੁਲਾਬ ਸਿੱਧੂ ਗੋਲੀਬਾਰੀ ਮਾਮਲੇ ਚ ਵੱਡਾ ਅਪਡੇਟ, ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਨੂੰ 3 ਦਿਨਾਂ ਦੀ ਰਿਮਾਂਡ ਤੇ ਭੇਜਿਆ। ਬਲਾਤਕਾਰ ਦੇ ਮਾਮਲੇ ਚ ਨਾਮਜ਼ਦ ਚਾਵਲਾ ਦੇ ਸਾਥੀਆਂ ਨੂੰ ਨੋਟਿਸ ਜਾਰੀ, ਪੁਲਿਸ ਨੇ ਪੁੱਛਗਿੱਛ ਦੇ ਲਈ ਅਨੰਦਪੁਰ ਸਾਹਿਬ ਬੁਲਾਇਆ। ਅਤੇ 750 ਕਰੋੜ ਦੀ ਯੋਜਨਾ ਤੇ ਪੱਕੀ ਸਿਆਸਤ, ਜਾਖੜ ਨੇ ਕਿਹਾ ਫੰਡ ਕੇਂਦਰ ਦੇ, ਸਹਿਰਾ ਲੈ ਰਹੀ ਆਪ ਸਰਕਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਉਤਰਾਖੰਡ ਦੇ ਮੁੱਖ ਮੰਤਰੀ ਤੇ ਭਾਜਪਾ ਆਗੂ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚ ਹੋਰ ਡੂੰਘਾ ਧੱਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਜਪਾ ਇਸ ਨੂੰ ਉਭਰਦਾ ਪੰਜਾਬ ਬਣਾ ਕੇ ਇਸ ਦੀ ਗੁਆਚੀ ਹੋਈ ਸ਼ਾਨ ਬਹਾਲ ਕਰੇਗੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲ, ਦਸੂਆ ਤੇ ਨੰਗਲ ਬਿਹਾਲਾ ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਧਾਮੀ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵਿਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ, ਇਸ ਲਈ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਸਰਕਾਰ ਤੇ ਪੁਲਿਸ ਇਸ ਸਮੱਸਿਆ ਨੂੰ ਕਾਬੂ ਕਰਨ ਚ ਸਫਲ ਰਹੀ ਹੈ, ਜਿਸ ਕਾਰਨ ਨਸ਼ਾ ਤਸਕਰ ਬੇਖੌਫ ਹੋ ਕੇ ਘੁੰਮ ਰਹੇ ਨੇ। ਵਾਰਸ ਪੰਜਾਬ ਦੇ ਜਥੇਬੰਦੀ ਦੇ ਤਰਨ ਤਾਰਨ ਜ਼ਿਲ੍ਹਾ ਮੁਖੀ ਚਮਕੌਰ ਸਿੰਘ ਨੂੰ ਸ਼ਨੀਵਾਰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਚ ਲੈ ਲਿਆ ਗਿਆ। ਸੋਸ਼ਲ ਮੀਡੀਆ ਤੇ ਜਾਰੀ ਇਕ ਵੀਡੀਓ ਚਮਕੌਰ ਸਿੰਘ ਨੇ ਦਸਿਆ ਕਿ ਉਹ ਇੰਗਲੈਂਡ ਤੋਂ ਦਿੱਲੀ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ ਸਵੇਰੇ 11:15 ਉਤਰੀ ਤੇ ਇਸ ਤੋਂ ਬਾਅਦ ਸਵੇਰੇ ਲਗਭਗ 11:30 ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ। ਚਮਕੌਰ ਸਿੰਘ ਦੇ ਮੁਤਾਬਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਚੰਡੀਗੜ੍ਹ ਚ 28-29 ਤਰੀਕ ਨੂੰ ਕੈਦ ਸਿੱਖਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਸਬੰਧੀ ਕੀਤੇ ਪ੍ਰਦਰਸ਼ਨਾਂ ਦੇ ਸਬੰਧ ਵਿਚ ਉਨ੍ਹਾਂ ਦੇ ਵਿਰੁੱਧ ਇਕ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਦਸਿਆ ਗਿਆ ਕਿ ਹਵਾਈ ਅੱਡੇ ਤੇ ਉਨ੍ਹਾਂ ਨੂੰ ਕਿਸੇ ਮਾਮਲੇ ਕਾਰਨ ਹਿਰਾਸਤ ਚ ਲੈ ਗਿਆ। ਕਰੀਬ 4-4.5 ਘੰਟੇ ਬੀਤ ਗਏ ਪਰ ਪੰਜਾਬ ਜਾਣ ਵਾਲੀ ਆਪਣੀ ਰੇਲ ਗੱਡੀ ਵੀ ਉਹ ਖੁੰਝ ਚੁੱਕੇ ਸਨ। ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਪੁਲਿਸ ਦੀ ਇਕ ਟੀਮ ਹਵਾਈ ਅੱਡੇ ਲਈ ਰਵਾਨਾ ਹੋ ਗਈ ਹੈ, ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਰਨਾਲਾ ਪੁਲਿਸ ਗੁਲਾਬ ਸਿੱਧੂ ਗੋਲੀਬਾਰੀ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ। ਇਸ ਸਬੰਧ ਵਿਚ ਬਰਨਾਲਾ ਪੁਲਿਸ ਦੇ ਸੀਏ ਸਟਾਫ ਦੀ ਇਕ ਟੀਮ ਨੇ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੌਦਾਗਰ ਸਿੰਘ ਨੂੰ ਅੱਜ ਦੁਪਹਿਰੇ 2 ਵਜੇ ਦੇ ਕਰੀਬ ਭਾਰੀ ਸੁਰੱਖਿਆ ਦੇ ਵਿਚਕਾਰ ਬਰਨਾਲਾ ਕੋਰਟ ਕੰਪਲੈਕਸ ਵਿਖੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਬਰਨਾਲਾ ਪੁਲਿਸ ਦੀ ਇਕ ਵੱਡੀ ਟੀਮ ਵੀ ਅਦਾਲਤ ਚ ਮੌਜੂਦ ਸੀ। ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਣ ਲਈ ਤੇ ਪੁੱਛਗਿੱਛ ਕਰਨ ਲਈ ਅਦਾਲਤ ਕੋਲੋਂ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
2: ਪੰਜਾਬ ਪੁਲਿਸ ਨੇ SDPC ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਜਾਂਚ ਤੇਜ਼ ਕਰ ਦਿੱਤੀ ਹੈ, ਜਿਸ ਦਾ ਨਾਂ ਇਕ ਔਰਤ ਦੇ ਨਾਲ ਜੁੜੇ ਬਲਾਤਕਾਰ ਦੇ ਮਾਮਲੇ ਸਾਹਮਣੇ ਆਇਆ। ਇਸ ਮਾਮਲੇ ਦੇ ਨਾਲ ਜੁੜੇ ਕਈ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਚ ਸ਼ਾਮਲ ਹੋਣ ਤੇ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਕਿਹਾ ਗਿਐ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਪੇਸ਼ ਹੋਣ ਦੇ ਲਈ ਖਾਸ ਤਰੀਕਾਂ ਤੈਅ ਕੀਤੀਆਂ ਨੇ। ਰਿਪੋਰਟਾਂ ਮੁਤਾਬਕ ਪੁਲਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਵਧੀਕ ਮੁੱਖ ਗ੍ਰੰਥੀ ਮਲਕੀਤ ਸਿੰਘ ਤੇ ਅਮਰਜੀਤ ਸਿੰਘ ਚਾਵਲਾ ਦੇ ਡਰਾਈਵਰ ਮੋਹਨ ਸਿੰਘ ਨੂੰ ਨੋਟਿਸ ਜਾਰੀ ਕੀਤੇ ਨੇ। ਦੋਵਾਂ ਨੂੰ 27 ਸਤੰਬਰ ਨੂੰ ਜਾਂਚ ਚ ਸ਼ਾਮਲ ਹੋਣ ਲਈ ਬੁਲਾਇਆ ਗਿਐ। ਉਮੀਦ ਹੈ ਕਿ ਪੁਲਿਸ ਉਨ੍ਹਾਂ ਤੋਂ ਮਾਮਲੇ ਦੌਰਾਨ ਸਬੰਧਤ ਜਾਣਕਾਰੀ ਤੇ ਉਨ੍ਹਾਂ ਪਹਿਲੂਆਂ ਬਾਰੇ ਪੁੱਛਗਿੱਛ ਕਰੇਗੀ ਜਿਨ੍ਹਾਂ ਨਾਲ ਕਥਿਤ ਤੌਰ ਤੇ ਜੁੜੇ ਹੋਏ ਨੇ। ਪੰਜਾਬ ਬੀਜੇਪੀ ਦੇ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਆਪ ਸਰਕਾਰ ਤੇ ਦੋਸ਼ ਲਾਇਆ ਕਿ ਉਹ 40% ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਦੇ ਵਿਕਾਸ ਦੇ ਲਈ ਆਪਣੀ 750 ਕਰੋੜ ਦੀ ਯੋਜਨਾ ਬਾਰੇ ਝੂਠ ਬੋਲ ਰਹੀ ਹੈ, ਜਦਕਿ ਫੰਡ ਅਸਲ ਚ ਕੇਂਦਰ ਵੱਲੋਂ ਮੁਹੱਈਆ ਕਰਾਏ ਗਏ ਨੇ। ਉਨ੍ਹਾਂ ਕਿਹਾ ਕਿ ਇਸ ਨੂੰ ਸੂਬਾ ਸਰਕਾਰ ਦੀ ਸਕੀਮ ਵਜੋਂ ਪਹਿਚਾਨਣ ਵਾਲੇ ਇਸ਼ਤਿਹਾਰ ਧੋਖਾਧੜੀ ਨੇ। ਜਾਖੜ ਨੇ ਪੱਤਰਕਾਰਾਂ ਨੂੰ ਦਸਿਆ ਇਹ ਪੈਸਾ ਅਸਲ ਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਦਿੱਤਾ ਗਿਆ। ਜਾਖੜ ਨੇ ਕਿਹਾ ਕਿ 100% ਦੀ ਫੰਡ ਕੇਂਦਰ ਵੱਲੋਂ ਪ੍ਰਾਪਤ ਸਕੀਮ ਹੈ, ਜਿਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕਦੀ ਹੈ। ਪੰਜਾਬ ਸਰਕਾਰ ਇਸ ਵਿਚ ਕੋਈ ਵੀ ਵਿੱਤੀ ਯੋਗਦਾਨ ਨਹੀਂ ਪਾਉਂਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸਬੰਧੀ 7-ਮੈਂਬਰੀ ਕਮੇਟੀ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 27 ਸਤੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਚੰਡੀਗੜ੍ਹ ਦੇ ਮੁੱਖ ਮੰਤਰੀ ਰਿਹਾਇਸ਼ ਤੇ ਹੋਵੇਗੀ। ਮੁੱਖ ਮੰਤਰੀ ਨੇ ਮੀਟਿੰਗ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਰਾਮਪੁਰ ਖੇੜੀ ਦੇ ਸੰਤ ਬਾਬਾ ਸੇਵਾ ਸਿੰਘ, ਸਾਬਕਾ ਜਸਟਿਸ ਜਸਪਾਲ ਸਿੰਘ, ਸਾਬਕਾ ਜਸਟਿਸ ਗੁਰਬੀਰ ਸਿੰਘ ਤੇ ਸਾਬਕਾ IPS ਅਧਿਕਾਰੀ ਤੇ PPSC ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ ਤੇ ਐਡਵੋਕੇਟ ਪ੍ਰੀਤਿੰਦਰ ਪਾਲ ਸਿੰਘ ਸ਼ਾਮਲ ਹੋਣਗੇ। ਇਸ ਲਈ ਮੁੱਖ ਮੰਤਰੀ ਨੇ ਸੱਤਾ ਮੈਂਬਰਾਂ ਨੂੰ ਲਿਖਤੀ ਤੌਰ ਤੇ ਪੱਤਰ ਭੇਜ ਦਿੱਤਾ। ਭਾਰਤ ਨੇ ਏਸ਼ੀਆਈ ਖੇਡਾਂ ਦੀ ਕਬੱਡੀ ਚ ਇਕ ਵਾਰੀ ਫਿਰ ਤੋਂ ਆਪਣਾ ਦਬਦਬਾ ਕਾਇਮ ਕੀਤਾ ਹੈ। ਸ਼ਨੀਵਾਰ 26 ਸਤੰਬਰ ਨੂੰ ਆਯਾਚੀ ਨਗੋਆ ਖੇਡਾਂ 2026 ਚ ਭਾਰਤ ਨੇ
4: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
2: ਕਬੱਡੀ ਟੀਮ ਨੇ ਫਾਈਨਲ ਚ ਇਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਇਸ ਰੋਮਾਂਚਕ ਮੁਕਾਬਲੇ ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਇਰਾਨ ਨੂੰ 40-34 ਨਾਲ ਹਰਾਇਆ। ਭਾਰਤ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਇਹ ਦੋਹਰੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
5: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
6: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ? ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ? ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ, ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਵਿਕ ਸੈਦੋਵ। ਫਰਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਵਿਕ ਸੈਦੋਵ, 30 ਟੌਪ ਫਲਾਈਟ ਡਰਾਈਵ, ਯੂਨਿਟ ਨੰਬਰ 1 ਇਨ ਮਿਸਿਸਾਗਾ। ਵਧੇਰੇ ਜਾਣਕਾਰੀ ਲਈ ਕਾਲ 647-968-8272 license number 10530।
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
8: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।
9: HK Movers, home, offices, apartments and delivery, big or small, we move it all.
10: HK Movers,
9: local and long distance,
10: we also ship cars,
9: Kailor Transport and moving services.
10: For service with a smile, give us a call.
9: Call Mr. Harminder 416-524-6704.
10: 416-524-6704.
9: Visit 140 Advance Boulevard, Unit Number 10, Brampton.
10: Long distance moving specialist,
9: HK Movers.
11: HK Movers.
12: E2C ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
13: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
11: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਲ ਵਾਰਡ 9 ਅਤੇ 10 ਚੋਂ ਸਿਟੀ ਕੌਂਸਲਰ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਅਸੀਂ ਆਪਣਾ ਕੰਪੇਨ ਲਾਂਚ ਕਰ ਰਹੇ ਹਾਂ ਕੁਈਨਸ ਮੈਨਰ ਬ੍ਰੈਂਪਟਨ ਵਿਚ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਆਓ ਰਲ ਮਿਲ ਕੇ ਬ੍ਰੈਂਪਟਨ ਨੂੰ ਇੱਕ ਵਾਰ ਫਿਰ ਤੋਂ ਫਲਾਵਰ ਸਿਟੀ ਬਣਾਈਏ। ਧੰਨਵਾਦ ਜੀ।
14: ਇਟਸ ਅ ਪੇਡ ਇਲੈਕਸ਼ਨ ਐਡ।
15: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
16: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: ਇੱਕ ਵਾਰੀ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਲਾਲ ਚੰਦ ਯਮਲਾ ਜੜ ਦੀ ਆਵਾਜ਼ ਦੇ ਵਿੱਚ। ਕਿਆ ਖੂਬਸੂਰਤ ਗੀਤ ਓਲਡ ਇਜ਼ ਆਲਵੇਜ਼ ਗੋਲਡ। 3:10 ਤੁਸੀਂ ਇਸ ਵੇਲੇ ਸੁਣ ਰਹੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਤੇ 1320 ਤੇ ਪ੍ਰੋਗਰਾਮ ਏਸ਼ੀਅਨ ਵਿਜ਼ਨ।
1: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
0: ਬਿਲਕੁਲ ਜੀ ਆ ਗਿਆ ਹੋਏ ਤੇ ਛਾ ਗਿਆ ਹੋਏ ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ। ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਹੁਣ ਲੋਕਲ ਨਿਊਜ਼ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਜਿਸ ਨੂੰ ਵਿਸ਼ੇਸ਼ ਤੌਰ ਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲਾ ਤੇ ਵੀਰ ਸੁੱਖਾ ਢੇਸੀ ਹੁਣਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਇੰਜਨ ਦਾ ਕੰਮ ਰੀਬਿਲਡ ਕਰਾਉਣਾ ਹੋਵੇ, ਟਰਾਂਸਮਿਸ਼ਨ ਨੂੰ ਰੀਬਿਲਡ ਕਰਾਉਣਾ ਹੋਵੇ, DPF ਦੀ ਕਲੀਨਿੰਗ ਕਰਾਉਣੀ ਹੋਵੇ, ਇਲੈਕਟ੍ਰੀਕਲ ਤਾਰਾਂ ਦੀਆਂ ਰਿਪੇਅਰਿੰਗ ਕਰਾਉਣੀ ਹੋਵੇ, ਪੈਸੇ ਨਹੀਂ ਵੀ ਹੈਗੇ ਨੇ, ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਤੁਸੀਂ ਇੱਕ ਪੇਮੈਂਟ ਪਲਾਨ ਬਣਾ ਸਕਦੇ ਹੋ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 1 Good Mark ਪਲੇਸ ਈਟੋਬੀਕੋ ਦੇ ਵਿੱਚ ਸਥਿਤ ਹੈਪੀ ਪਟਿਆਲ ਸੁੱਖਾ ਢੇਸੀ 6477069257। ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਆਓ ਫਿਰ ਕੁਛ ਇੱਕ ਚੋਣਵੀਆਂ ਖਾਸ ਖ਼ਬਰਾਂ ਸਾਡੇ ਸ਼ਹਿਰ ਦੇ ਵਿੱਚ ਕੀ ਕੁਛ ਹੋ ਰਿਹਾ, ਕੀ ਕੁਛ ਵਾਪਰਿਆ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਪੇਸ਼ ਕਰੀਏ। ਤੁਸੀਂ ਵੀ ਵਿੱਚ ਵਿਚਾਲੇ ਜੇ ਆਪਣੀਆਂ ਟਿੱਪਣੀਆਂ ਰੱਖਣਾ ਚਾਹੁੰਦੇ ਹੋ ਜਾਂ ਐਡ ਆਨ ਕਰਨਾ ਚਾਹੁੰਦੇ ਹੋ ਕਿਸੇ ਗੱਲ ਦੇ ਵਿੱਚ ਤਾਂ 905-813-1320।
1: ਏਸ਼ੀਅਨ ਵਿਜ਼ਨ ਤੇ ਹੁਣ ਵੇਲਾ।
0: ਆਲਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਵੇਲਾ ਹੈ ਜੀ ਹੁਣ ਨਿਊਜ਼ ਦਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ। ਬਈ ਪਹਿਲੀ ਖਬਰ ਜਿਹੜੀ ਮੈਨੂੰ ਜੋ ਇਸ ਵੇਲੇ ਬੜੀ ਹੈਰਾਨੀ ਲੱਗੀ ਕਿ ਇੱਕ ਬਜ਼ੁਰਗ ਮਾਤਾ ਸੈਰ ਤੇ ਗਈ ਸੀ, ਸੈਰ ਕਰਦੇ ਕਰਦੇ ਇੱਕ ਅਣਜਾਣ ਜੀ ਗੱਡੀ ਆਈ ਤੇ ਉਸ ਅਣਜਾਣ ਗੱਡੀ ਨੇ ਮਾਤਾ ਦੇ ਜਿੰਨਾ ਵੀ ਸੋਨਾ ਪਾਇਆ ਸੀ, ਅੱਜ ਕੱਲ ਸੋਨਾ ਬੜਾ ਮਹਿੰਗਾ ਹੈ, ਅੱਜ ਦੇ ਮੁਤਾਬਕ ਜੇ ਕੈਲਕੂਲੇਸ਼ਨ ਕਰੀ ਤਾਂ $20,000 ਵਰਥ ਆਫ ਗੋਲਡ ਕੜੇ ਪਾਏ ਸੀ, ਚੇਨ ਪਾਈ ਸੀ ਮਾਤਾ ਨੇ, ਤੇ ਉਹ ਇੱਕ ਔਰਤ ਨੇ ਹੀ ਇੱਕ ਦੂਜੀ ਔਰਤ ਦੇ ਉੱਤੇ ਵਾਰ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜੋ ਇਹ ਖਬਰ ਅਸੀਂ ਪੇਸ਼ ਕਰ ਰਹੇ ਹਾਂ। ਇਹ ਇੱਕ ਆਈ ਓਪਨਿੰਗ ਮੈਸੇਜ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਿ ਜੇ ਤੁਸੀਂ ਬਾਹਰ ਸੈਰ ਕਰਨ ਜਾ ਰਹੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਕੜਾ ਪਾ ਕੇ ਜਾਓ, ਜ਼ਰੂਰੀ ਨਹੀਂ ਤੁਸੀਂ ਛੱਲੇ ਮੁੰਦੀਆਂ ਪਾ ਕੇ ਜਾਓ, ਚੇਨੀਆਂ ਪਾ ਕੇ ਜਾਓ। ਅੱਜ ਦਾ ਸਮਾਂ ਬਹੁਤ ਹੀ ਮਾੜਾ ਹੈ, ਸੋ ਪਲੀਜ਼ ਬੇਨਤੀ ਹੈ ਜੀ ਕਿ ਅਗਰ ਤੁਸੀਂ ਬਾਹਰ ਸੈਰ ਕਰਨ ਜਾ ਰਹੇ ਹੋ ਜਾਂ ਇੰਡੀਆ ਤੋਂ ਨਵੇਂ ਨਵੇਂ ਸੁਪਰ ਵੀਜ਼ਾ ਤੇ ਆਏ ਹੋ, ਪਲੀਜ਼ ਪਲੀਜ਼ ਪਲੀਜ਼ ਸੋਨਾ ਪਾ ਕੇ ਬਾਹਰ ਨਾ ਜਾਇਆ ਜਾਵੇ। ਇੱਕ ਰਿਕੁਐਸਟ ਹੈ ਤੁਹਾਨੂੰ, ਬਿਕਾਜ਼ ਅੱਜ ਦਾ ਜਿਹੜਾ ਟਾਈਮ ਹੈ ਜੀ ਉਹ ਸਹੀ ਨਹੀਂ ਚੱਲ ਰਿਹਾ। ਇੰਡੀਆ ਵਿੱਚ ਵੀ ਜਦੋਂ ਆਪਾਂ ਜਾਂਦੇ ਹਾਂ ਤਾਂ ਅਸੀਂ ਕਿਹੜਾ ਉੱਥੇ ਸੋਨਾ ਪਾ ਕੇ ਬਾਹਰ ਘੁੰਮਦੇ ਹਾਂ ਜੀ, ਤੁਹਾਨੂੰ ਪਤਾ ਉੱਥੇ ਤਾਂ ਦਿਨ ਦਿਹਾੜੇ ਮੋਟਰਸਾਈਕਲ ਉੱਤੇ ਕੰਨਾਂ ਦੀਆਂ ਵਾਲੀਆਂ ਚੇਨੀਆਂ ਘੜੇ 2 ਮਿੰਟਾਂ ਦੇ ਵਿੱਚ ਚੋਰੀ ਕਰਕੇ ਫਰਾਰ ਜਾਂਦੇ। ਸੋ ਪਲੀਜ਼ ਗਾਈਜ਼ ਕੀਪ ਯਰ ਪਰਸਨਲ ਬਿਲੋਂਗਿੰਗਸ ਗੋਲਡ ਬਿਲੋਂਗਿੰਗਸ ਐਟ ਯਰ ਹੋਮ। ਆਕਾਸ਼ਵਾਣੀ 1320 AM ਹੈ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇੱਕ ਬਹੁਤ ਵੱਡਾ ਬ੍ਰੈਂਪਟਨ ਦੇ ਵਿੱਚ ਕ੍ਰੈਸ਼ ਹੋਇਆ ਜਿਸ ਦੇ ਵਿੱਚ ਇੱਕ 60 ਸਾਲ ਦੀ ਆਦਮੀ ਦੀ ਮੌਤ ਹੋ ਚੁੱਕੀ ਹੈ। ਦੋ ਵਹੀਕਲਸ ਆਪਸ ਦੇ ਵਿੱਚ ਟਕਰਾਈਆਂ ਕੁਈਨ ਸਟਰੀਟ ਅਤੇ ਵੈਸਟ ਡਰਾਈਵ ਦੀ ਏਰੀਆ ਦੇ ਵਿੱਚ ਜਦੋਂ ਇੱਕ ਗੱਡੀ ਸਿੱਧੀ ਰਵੀਨ ਦੇ ਵਿੱਚ ਜਾ ਕੇ ਡਿੱਗੀ ਜੀ। ਐਂਡ ਪੀਲ ਪੁਲਿਸ ਹੁਣ ਵੱਡੀ ਲੈਵਲ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ। ਪੀਐਲ ਪੁਲਿਸ ਲੱਭ ਰਹੀ ਹੈ ਜੀ ਐਂਡ ਤੁਹਾਡਾ ਲੋਕੀ ਵੱਡਾ ਸਾਥ ਮੰਗ ਰਹੀ ਹੈ ਜੀ। ਪੁਲਿਸ ਆਰ ਇਨਵੈਸਟੀਗੇਟਿੰਗ ਜਦੋਂ ਇੱਕ ਬੱਚਾ ਖੇਡ ਰਿਹਾ ਸੀ ਤੇ ਇੱਕ ਅਣਜਾਣ ਵਿਅਕਤੀ ਨੇ ਉਸਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ। ਇਹ ਫਲਮਿੰਗੋ ਕ੍ਰੈਸੈਂਟ ਅਤੇ ਫੋਰਸਾਈਟ ਰੋਡ ਏਰੀਆ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਇਹ ਵਾਰਦਾਤ ਵਾਪਰੀ। ਨੋ ਫਿਜ਼ੀਕਲ ਇੰਜਰੀਜ਼ ਰਿਪੋਰਟ ਕੀਤੀ ਗਈ, ਪਰੰਤੂ ਇਹ ਪਹਿਲੀ ਵਾਰ ਨਹੀਂ ਹੈ, ਇਹ ਖਬਰ ਪਹਿਲੋਂ ਵੀ ਆ ਚੁੱਕੀ ਸੀ ਕਿ ਇੱਕ ਅਣਜਾਣ ਆਦਮੀ ਬੱਚਿਆਂ ਨੂੰ ਅਪਰੋਚ ਕਰਦਾ ਹੈ ਤੇ ਫਿਰ ਫਰਾਰ ਹੋ ਜਾਂਦਾ ਜੀ। ਹੁਣ ਪੁਲਿਸ ਇਸ ਨੂੰ ਲੱਭ ਰਹੀ ਹੈ। ਰਾਤਾਂ ਲੰਬੀਆਂ, ਦਿਨ ਛੋਟੇ ਤੇ ਠੰਡ ਵੀ ਅੱਗੇ ਆਉਣ ਵਾਲੀ ਹੈ। ਮਿਸਿਸਾਗਾ ਅਤੇ ਰੈਸਟ ਆਫ ਸਦਰਨ ਆਂਟਰੀਓ ਆਰ ਗੈਟਿੰਗ ਸਨਸ਼ਾਈਨ ਟੁਡੇ, ਬਟ ਰਾਤ ਨੂੰ ਠੰਡ ਜਿਆਦਾ ਹੋ ਸਕਦੀ ਹੈ। ਸੋ ਹੁਣ ਕੋਟੀਆਂ ਕੂਟੀਆਂ ਜੇ ਕੱਢ ਲੋ, ਬਿਕਾਜ਼ ਇਟਸ ਗੋਇੰਗ ਟੂ ਬੀ ਅ ਚਿਲੀ ਚਿਲੀ ਨਾਈਟ। ਸੋ ਮੇਕ ਸ਼ੋਰ ਤੁਸੀਂ, ਇੱਕ ਤਾਂ ਹੁਣ ਸੀਜ਼ਨਲ ਚੇਂਜਸ ਵੀ ਆਉਣੀਆਂ ਨੇ, ਬੱਚਿਆਂ ਨੂੰ ਫਲੂ ਵੀ ਲੱਗ ਸਕਦਾ ਹੈ, ਤਾਂ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਸਿਹਤ ਦਾ ਜ਼ਰੂਰ ਖਿਆਲ ਰੱਖਣਾ। ਤੁਸੀਂ ਸੁਣ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਨੌਰਥ ਯੋਰਕ ਦੇ ਵਿਚ ਓਵਰ ਨਾਈਟ ਇਕ ਆਦਮੀ ਨੂੰ ਚਾਕੂਆਂ ਦੇ ਨਾਲ ਵਾਰ ਕੀਤਾ। ਟੋਰਾਂਟੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ। ਇਹ ਲੋਕਲ ਏਰੀਆ ਦੇ ਵਿਚ ਆਪਸੀ ਗੱਲ ਕਰ ਰਹੇ ਸੀ, ਜਦੋਂ ਕਿਸੇ ਨੇ ਤੂਤੂ ਮਹਿਮਾ ਦੇ ਵਿਚ ਦੂਜੇ ਤੇ ਵਾਰ ਕਰਤਾ, ਫਰਾਰ ਹੋ ਗਿਆ ਜੀ। ਅਕੋਰਡਿੰਗ ਟੂ ਡਿਟੈਕਟਿਵ ਦੇ 4:15 ਤੇ ਨੌਰਥ ਯੋਰਕ ਨੀਅਰ ਵਿਲਸਨ ਐਵਨਿਊ ਐਂਡ ਜੇਨ ਸਟਰੀਟ ਦੇ ਏਰੀਆ ਦੇ ਵਿਚ ਇਹ ਵਾਰਦਾਤ ਵਾਪਰੀ। ਵੈਟਰਨ ਓਪੀਪੀ ਸਰਜੰਟ ਨੂੰ ਚਾਰਜ ਕੀਤਾ ਗਿਆ ਜੀ ਚਾਇਲਡ ਐਕਸਪਲੋਇਟੇਸ਼ਨ ਇਨਵੈਸਟੀਗੇਸ਼ਨ ਮਾਮਲੇ ਦੇ ਵਿਚ। ਇਹ ਵੈਟਰਨ ਮੈਂਬਰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਫੋਰਸ ਦੇ ਮੁਤਾਬਕ ਜੋ ਖਬਰ ਸਾਹਮਣੇ ਆਈ ਹੈ ਜੀ, ਇਸ ਓਪੀਪੀ ਦੇ ਕਹੋ ਕਿ ਲੈਪਟਾਪ ਦੇ ਵਿਚੋਂ, ਕੁਝ ਚੀਜ਼ਾਂ ਦੇ ਵਿਚੋਂ, ਉਹਦੇ ਘਰ ਦੇ ਵਿਚੋਂ ਜਦੋਂ ਸਰਚ ਵਾਰੰਟ ਜਾਰੀ ਕੀਤਾ ਗਿਆ ਤਾਂ ਉਸਦੇ ਇਲੈਕਟ੍ਰੀਕਲ ਡਿਵਾਈਸਿਸ ਦੇ ਵਿਚ ਕੁਝ ਚੀਜ਼ਾਂ ਪਈਆਂ ਗਈਆਂ। ਫਾਲੋਇੰਗ ਫਰਦਰ ਇਨਵੈਸਟੀਗੇਸ਼ਨ, 54-year-old ਕ੍ਰਿਸ ਵੀਜ਼ਲੀ ਨੂੰ ਅਰੈਸਟ ਕੀਤਾ ਗਿਆ ਜੀ। ਸਪਟੈਂਬਰ 8 ਨੂੰ ਚਾਰਜ ਕੀਤਾ ਗਿਆ ਵਿਦ ਚਾਇਲਡ ਸੈਕਸੁਅਲ ਅਬਿਊਜ਼ ਐਂਡ ਐਕਸਪਲੋਇਟੇਸ਼ਨ, ਐਂਡ ਇਹ ਤਕਰੀਬਨ 28 ਸਾਲ ਤੋਂ ਇਹ ਮੈਂਬਰ ਰਿਹਾ ਜੀ ਓਪੀਪੀ ਦੇ ਰੈਂਕ ਦੇ ਵਿਚ ਐਜ ਅ ਸਰਜੰਟ, ਐਂਡ ਓਪੀਪੀ ਦੀ ਇਸ ਦੀ ਫੋਟੋ ਵੀ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ ਗਈ ਹੈ। ਉਧਰ ਮੋਟਰਸਾਈਕਲ ਦੀ ਟੱਕਰ ਹੋਈ ਜੀ ਇਗਲਿੰਟਨ ਵੈਸਟ, ਤੇ ਇਕ ਔਰਤ ਨੂੰ ਹਾਸਪਿਟਲ ਦੇ ਵਿਚ ਪਹੁੰਚਾਇਆ ਗਿਆ। ਵੁਮੈਨ ਇਨ ਹਰ 20s ਹਾਸਪਿਟਲ ਦੇ ਵਿਚ ਜਦੋਂ ਸੈਟਰਡੇ ਆਫਟਰਨੂਨ ਇਕ ਬਹੁਤ ਵੱਡਾ ਮੋਟਰਸਾਈਕਲ ਕ੍ਰੈਸ਼ ਹੋਇਆ ਇਗਲਿੰਟਨ ਵੈਸਟ ਨੇਬਰਹੁੱਡ ਦੇ ਵਿਚ। ਟੋਰਾਂਟੋ ਪੁਲਿਸ ਦੇ ਮੁਤਾਬਕ ਇਗਲਿੰਟਨ ਐਵਨਿਊ ਵੈਸਟ ਅਤੇ ਸਕਾਟ ਰੋਡ ਦੀ ਏਰੀਆ ਦੇ ਵਿਚ ਨਿਊ ਖੇਲ ਸਟਰੀਟ 12:30 ਇਹ ਐਕਸੀਡੈਂਟ ਹੋਇਆ। ਪੈਰਾਮੈਡਿਕਸ ਨੂੰ ਰਾਈਟ ਵੇ ਉਸ ਔਰਤ ਨੂੰ ਹਾਸਪਿਟਲ ਦੇ ਵਿਚ ਪਹੁੰਚਾਇਆ ਗਿਆ ਜਿੱਥੇ ਇਸ ਵੇਲੇ ਉਸਦਾ ਇਲਾਜ ਚੱਲ ਰਿਹਾ ਹੈ। ਲੋ ਜੀ, ਖਬਰ ਇਕ ਹੋਰ ਆ ਰਹੀ ਸਪੀਡਿੰਗ ਦੇ ਮਾਮਲੇ ਦੇ ਵਿਚ। ਮੋਟਰਸਾਈਕਲਿਸਟ ਦਾ ਕ੍ਰੈਸ਼ ਹੋਇਆ ਜਿਸ ਦੇ ਵਿਚ ਕਿਹਾ ਗਿਆ ਹੈ ਕਿ ਡੈਡਲੀ ਕ੍ਰੈਸ਼ ਸੀ ਜੀ। ਟੋਰਾਂਟੋ ਪੁਲਿਸ ਦੇ ਮੁਤਾਬਕ 34-year-old ਆਦਮੀ ਮੋਟਰਸਾਈਕਲ ਚਲਾਉਂਦੇ ਚਲਾਉਂਦੇ ਸਪੀਡਿੰਗ ਕਰ ਰਿਹਾ ਸੀ ਤੇ ਉਹੀ ਮੋਟਰਸਾਈਕਲਿਸਟ ਦੀ ਮੌਤ ਹੋ ਚੁੱਕੀ ਹੈ। ਐਮਰਜੈਂਸੀ ਕਰੂਜ਼ ਨੂੰ ਬੁਲਾਇਆ ਗਿਆ ਜੀ ਪਾਰਕਡੇਲ ਐਵਨਿਊ ਅਤੇ ਲੇਕਸ਼ੋਰ ਬੁਲੇਵਾਰਡ ਏਰੀਆ ਦੇ ਵਿਚ। ਇਹ ਬ੍ਰਿਟਿਸ਼ ਕੋਲੰਬੀਆ ਰੋਡ ਹੈ। 5:30 ਰਿਪੋਰਟ ਆਈਆਂ ਕਿ ਇਹ ਸਿੰਗਲ ਵਹੀਕਲ ਕ੍ਰੈਸ਼ ਸੀ ਜੀ। ਅਥਾਰਟੀਜ਼ ਦੇ ਮੁਤਾਬਕ ਸਪੀਡਿੰਗ ਕਰ ਰਿਹਾ ਸੀ, ਸਿੱਧਾ ਪੋਲ ਦੇ ਵਿਚ ਜਾ ਕੇ ਵੱਜਿਆ ਤੇ ਇਹ ਉੜਦਾ ਉੜਦਾ ਉੜਦਾ ਬਹੁਤ ਦੂਰ ਜਾ ਕੇ ਡਿੱਗਿਆ ਜਿੱਥੇ ਉਸਦੀ ਮੌਤ ਥਾਣੀ ਹੋ ਚੁੱਕੀ ਸੀ। ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਪੀਅਰ ਪੋਲੋਵੇਅਰ ਅਰਜ ਕਰ ਰਿਹਾ ਜੀ ਟੂ ਕੱਟ ਟੈਕਸ, ਮੇਕ ਡੀਜ਼ਲ ਫਿਊਲ ਮੋਰ ਅਫੋਰਡੇਬਲ ਐਂਡ ਇਨਸ਼ੋਰ ਫਿਊਚਰ ਸਪਲਾਈਜ਼। ਹੁਣ ਆਪੋਜੀਸ਼ਨ ਪਾਰਟੀ ਲੀਡਰ ਪੀਅਰ ਪੋਲੋਵੇਅਰ ਸਾਹਿਬ ਕਹਿ ਰਹੇ ਨੇ ਕਿ ਬਈ ਬੱਸ ਹੋ ਗਿਆ, ਜਨਤਾ ਦੀ ਬੱਸ ਹੋ ਗਈ ਜੀ। ਉਧਰੋਂ ਮਾਰਕ ਕਾਰਨੀ ਸਾਹਿਬ ਦੌਰੇ ਤੇ ਨੇ ਜੀ, ਵੱਖ ਵੱਖ ਸਿਟੀਜ਼, ਵੱਖ ਵੱਖ ਦੇਸ਼ ਦੇ ਵਿਚ ਆਪਣਾ ਸਮਝੌਤਾ ਕਰ ਰਹੇ ਨੇ। ਕਹਿੰਦੇ ਨਰਿੰਦਰ ਮੋਦੀ ਸਾਹਿਬ ਵੀ ਸਾਡੇ ਸ਼ਹਿਰ ਦੇ ਵਿਚ ਸਾਲ ਦੇ ਐਂਡ ਦੇ ਵਿਚ ਆ ਰਹੇ ਨੇ ਜੀ। ਇਹ ਵੀ ਵਧੀਆ ਗੱਲ ਹੈ ਜੀ, ਇੰਡੀਆ ਦੇ ਨਾਲ ਸਮਝੌਤਾ ਹੋ ਰਹੇ ਨੇ, ਸਟਰੋਂਗ ਟਾਈਜ਼ ਬਣ ਰਹੇ ਨੇ, ਪਰੰਤੂ ਇਹ ਤੇਲ ਦੇ ਨਾਲ ਲੈ ਕੇ, ਖਾਸ ਕਰਕੇ ਡੀਜ਼ਲ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੋਵੇਅਰ ਸਾਹਿਬ ਪਿਚ ਕਰ ਰਹੇ ਨੇ ਇਕ ਪਲਾਨ ਟੂ ਕੱਟ ਫੈਡਰਲ ਟੈਕਸਿਸ ਔਨ ਡੀਜ਼ਲ ਫਿਊਲ ਐਂਡ ਹੈਲਪ ਇਨਸ਼ੋਰ ਕਿ ਕੈਨੇਡਾ ਮੋਰ ਅਫੋਰਡੇਬਲ ਸਪਲਾਈਜ਼ ਖਰੀਦ ਸਕੇ। ਪੀਅਰ ਪੋਲੋਵੇਅਰ ਸਾਹਿਬ ਨੇ ਇਸ ਡਿਬੇਟ ਦੇ ਵਿਚ ਤੇ ਪਾਰਲੀਮੈਂਟ ਦੇ ਵਿਚ ਗੱਲਬਾਤ ਕੀਤੀ ਜੀ, ਐਂਡ ਦੇਖਦੇ ਹਾਂ ਜੀ ਕਿ ਮਤਾ ਕਦੋਂ ਪਾਸ ਹੁੰਦਾ। ਬਟ ਇਸ ਵੇਲੇ ਵਾਕਿਆ ਗਾਇਜ ਟਰਕਿੰਗ ਇੰਡਸਟਰੀ ਦਾ ਤਾਂ ਦਿਵਾਲਾ ਨਿਕਲਿਆ ਪਿਆ, ਤੇਲ ਨੂੰ ਲੈ ਕੇ ਇੰਨਾ ਮਹਿੰਗਾ ਡੀਜ਼ਲ ਹੋਇਆ ਜੀ, ਇੰਨਾ ਮਹਿੰਗਾ ਡੀਜ਼ਲ, ਬੰਦਾ ਦੋ ਵਾਰੀ ਸੋਚਦਾ ਬਈ ਹੁਣ ਤਾਂ ਇਲੈਕਟ੍ਰਿਕ ਵਹੀਕਲ ਲੈ ਲਈਏ। ਰਾਈਟ, ਤੁਸੀਂ ਹੱਕ ਦੇ ਵਿਚ ਹੋ ਇਲੈਕਟ੍ਰਿਕ ਵਹੀਕਲ ਦੇ, ਜਾਂ ਤੁਹਾਨੂੰ ਤੇਲ ਵਾਲੀ ਗੱਡੀਆਂ ਪਸੰਦ ਹੈ ਜੀ? ਜ਼ਰੂਰ ਆਪਣੇ ਵਿਚਾਰ ਰੱਖੋ ਜੀ। 905-813-1320, 905-813-1320, ਆਰ ਯੂ ਮੋਰ ਲੀਨਿੰਗ ਟੂਵਰਡਸ ਇਲੈਕਟ੍ਰਿਕ ਵਹੀਕਲਸ ਔਰ ਆਰ ਯੂ ਓਕੇ ਵਿਦ ਓਲਡ ਸਕੂਲ? 905-813-1320, 905-813-1320। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਗੁੱਡ
2: ਪਿਆਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ ਓਸੀਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਠਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 905-678-1200 ਕਟਾਰੀਆ ਟੂਰਸ ਐਂਡ ਟਰੈਵਲ ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ
3: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 9059288557 ਅਨਾਜ ਮਾਰਟ
4: ਜੋ ਆਇਆ ਸੋ ਚਲੀ ਸੀ
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ ਓਸੀਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਠਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 905-678-1200 ਕਟਾਰੀਆ ਟੂਰਸ ਐਂਡ ਟਰੈਵਲ

0: Mithaiyan, snacks, delicious food, perfect dining. Vyadi Paji. Live catering le 4 food trucks we ne. Catering for all parties. Quality number 1. Breakfast, lunch, dinner, sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang. 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859 ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡਸ ਪਰਸਨਲ

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang 416-679-9191.
1: Sweet Mahal.
2: Peel Regional Council di 26 October nu ho rahi election mauke Brampton de ward 9 ate 10 ton ummeedwar Satpal Singh Jol da naam yaad rakhna zaruri hai. School board de trustee vajon Satpal Singh Jol diyan misali sewawan to lokan de mana vich tasalli di lehar hai jis karke ward 9 te 10 de vasnik regional councillor vajon Satpal Singh Jol di jit yakini bana rahe han. Lokan diyan samasyawan hal karan layi Satpal Singh ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784
3: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
4: CJMR 1320

0: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਬਰਾਂ ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਦੇ ਲਈ ਜਾਪਾਨ ਦੌਰੇ ਦੀ ਕੇਂਦਰ ਪਾਸੋਂ ਮੰਗੀ ਮਨਜ਼ੂਰੀ। ਪਾਵਨ ਸਰੂਪਾਂ ਦੀ ਬੇਅਦਬੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਮੰਗਿਆ ਸਪਸ਼ਟੀਕਰਨ। ਮਾਝਾ ਤੇ ਮਾਲਵਾ ਦੇ ਵਿਚ ਵਧੇਗਾ ਸਿਆਸੀ ਪਾਰਾ, ਦੋ ਸੀਟਾਂ ਤੋਂ ਚੋਣ ਲੜਨਗੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ। ਏਟੀਐਮ ਚੋਂ ਪੈਸੇ ਕਢਵਾ ਕੇ ਆਏ ਵਿਅਕਤੀ ਨਾਲ ਲੁੱਟ ਖੋਹ ਦੀ ਕੋਸ਼ਿਸ਼, ਲੋਕਾਂ ਨੇ ਮੌਕੇ ਤੇ ਦਬੋਚੇ ਦੋ ਲੁਟੇਰੇ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਦੇ ਮੈਚ ਦੇਖਣ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੇ ਲਈ ਜਾਪਾਨ ਦੌਰੇ ਤੇ ਜਾ ਸਕਦੇ ਨੇ। ਇਸ ਪ੍ਰਸਤਾਵਿਤ ਦੌਰੇ ਦੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਰਾਜਨੀਤਿਕ ਮਨਜ਼ੂਰੀ ਮੰਗੀ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਇਸ ਜਾਪਾਨ ਦੌਰੇ ਦੇ ਲਈ ਲੋੜੀਂਦੀ ਰਾਜਨੀਤਿਕ ਪ੍ਰਵਾਨਗੀ ਖਾਤਰ ਰਸਮੀ ਤੌਰ ਤੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ। ਉਨਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਮੈਚਾਂ ਵਿਚ ਸ਼ਾਮਲ ਹੋਣ ਦੇ ਲਈ ਵਿਸ਼ੇਸ਼ ਸੱਦਾ ਮਿਲਿਆ ਏ। ਖੇਡਾਂ ਖਾਸ ਕਰਕੇ ਹਾਕੀ ਦੇ ਨਾਲ ਡੂੰਘਾ ਲਗਾ ਹੋਣ ਕਰਕੇ ਮੁੱਖ ਮੰਤਰੀ ਨਿੱਜੀ ਤੌਰ ਤੇ ਸਟੇਡੀਅਮ ਦੇ ਵਿਚ ਮੌਜੂਦ ਰਹਿ ਕੇ ਭਾਰਤੀ ਟੀਮਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਨੇ। ਤੈਅ ਸ਼ਡਿਊਲ ਦੇ ਮੁਤਾਬਕ ਇਹ ਦੌਰਾ 30 ਸਤੰਬਰ ਤੋਂ 3 ਅਕਤੂਬਰ ਤੱਕ ਪ੍ਰਸਤਾਵਿਤ ਹੈ, ਜੋ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੇ ਨਿਰਭਰ ਕਰੇਗਾ। ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਸ਼ੁਰੂਆਤੀ ਮੈਚ 30 ਸਤੰਬਰ ਅਤੇ 1 ਅਕਤੂਬਰ ਨੂੰ ਖੇਡੇ ਜਾਣਗੇ, ਜਦਕਿ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਫਾਈਨਲ ਮੁਕਾਬਲੇ 2 ਅਤੇ 3 ਅਕਤੂਬਰ ਨੂੰ ਹੋਣਗੇ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਆਸ ਹੈ ਕਿ ਕੇਂਦਰ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਤੱਕ ਇਸ ਦੌਰੇ ਦੇ ਲਈ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਾਰ ਦੀ ਡਿੱਕੀ ਦੇ ਵਿਚ ਰੱਖ ਕੇ ਲੈ ਜਾਣ ਦੇ ਨਾਲ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ। ਇਸ ਮਾਮਲੇ ਵਿਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਹੋ ਗਿਆ। ਬੁਲਾਰੇ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵਿਖੇ ਜਾਣਕਾਰੀ ਪਹੁੰਚੀ ਸੀ ਕਿ ਬੀਤੇ ਦਿਨੀ ਟੋਰਾਂਟੋ ਕੈਨੇਡਾ ਤੋਂ ਕੁਝ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਾਪਤ ਕਰਨ ਦੇ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ BC ਕੈਨੇਡਾ ਪਹੁੰਚੇ ਸਨ। ਇਸ ਮੌਕੇ ਪਾਵਨ ਸਰੂਪ ਲੈ ਕੇ ਜਾਣ ਦੇ ਲਈ ਗੱਡੀਆਂ ਦੀ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਦੇਣ ਦੀ ਆਗਿਆ ਕੀਤੇ ਜਾਣ ਸਬੰਧੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸੰਗਤ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਉਪਰੰਤ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਬਿਰਾਜਮਾਨ ਕਰਵਾਏ ਗਏ। ਇਸ ਘਟਨਾ ਕਾਰਨ ਸਿੱਖ ਸੰਗਤ ਦੇ ਮਨਾਂ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਭਾਵੇਂ ਗੁਰਦੁਆਰਾ ਸਾਹਿਬ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਸਪਸ਼ਟੀਕਰਨ ਅਤੇ ਸੰਗਤ ਪਾਸੋਂ ਖੇਮਾ ਯਾਚਨਾ ਜਨਤਕ ਕੀਤੀ ਗਈ ਹੈ, ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਹੋਈ ਅਣਗਹਿਲੀ ਸਬੰਧੀ ਉਹ ਆਪਣਾ ਲਿਖਤੀ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸਕੱਤਰਤ ਵਿਖੇ ਭੇਜ ਦੇਣ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲੈ ਕੇ ਸਿਆਸੀ ਸਰਗਰਮੀਆਂ ਹੌਲੀ ਹੌਲੀ ਭਖਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸੇ ਦੌਰਾਨ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ 2 ਸੀਟਾਂ ਤੋਂ ਚੋਣ ਲੜਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਦੋਵਾਂ ਦੀ ਕਿਸੇ ਸੀਟ ਤੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦੇ ਨੇ, ਇਸ ਦੀ ਪੁਸ਼ਟੀ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰ ਦਿੱਤੀ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਨਾਲ ਜੁੜੀ ਸਿਆਸਤ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੀ ਪੰਥਕ ਸਿਆਸਤ ਵਿਚ ਚਰਚਾ ਦਾ ਕੇਂਦਰ ਬਣਦੀ ਹੋਈ ਨਜ਼ਰ ਆ ਰਹੀ ਹੈ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਕਿੰਨੀਆਂ ਸੀਟਾਂ ਤੇ ਚੋਣ ਲੜੀ ਜਾਂਦੀ ਹੈ ਔਰ ਇਸ ਦਾ ਚੋਣ ਨਤੀਜਿਆਂ ਤੇ ਕੀ ਪ੍ਰਭਾਵ ਪੈਂਦਾ, ਇਹ ਆਉਣ ਵਾਲੇ ਸਮੇਂ ਦੇ ਵਿਚ ਮਹੱਤਵਪੂਰਨ ਮੁੱਦਾ ਰਹੇਗਾ। ਹਾਲਾਂਕਿ ਕਿਸ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਜਾਵੇਗੀ ਜਾਂ ਉਮੀਦਵਾਰੀ ਸਬੰਧੀ ਅੰਤਮ ਫੈਸਲਾ ਕੀ ਹੋਵੇਗਾ, ਇਸ ਬਾਰੇ ਸਪਸ਼ਟ ਤਸਵੀਰ ਅਧਿਕਾਰਤ ਐਲਾਨ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜਲੰਧਰ ਬੱਸ ਸਟੈਂਡ ਦੇ ਨੇੜੇ ਏਟੀਐਮ ਤੋਂ 40,000 ਰੁਪਏ ਕਢਵਾਉਣ ਵਾਲੇ ਇਕ ਵਿਅਕਤੀ ਤੋਂ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ 2 ਨੌਜਵਾਨਾਂ ਨੂੰ ਲੋਕਾਂ ਨੇ ਮੌਕੇ ਤੇ ਫੜ ਲਿਆ। ਪੀੜਤ ਦੇ ਵਿਰੋਧ ਕਰਨ ਤੇ ਅਰੇ ਰੌਲਾ ਪਾਉਣ ਤੇ ਰਾਹਗੀਰਾਂ ਨੇ ਦੋਹਾਂ ਨੂੰ ਘੇਰ ਲਿਆ। ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਔਰ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਖੁਸ਼ਵੰਤ ਅਤੇ ਪੰਕਜ ਉਰਫ ਦੀਪਕ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚ ਵੱਖ ਵੱਖ ਬੈਂਕਾਂ ਦੇ 14-15 ਏਟੀਐਮ ਕਾਰਡ ਵੀ ਬਰਾਮਦ ਹੋਏ ਨੇ। ਰਿਪੋਰਟਾਂ ਦੇ ਮੁਤਾਬਕ ਗੁਰਦੇਵ ਸਿੰਘ ਬੱਸ ਸਟੈਂਡ ਦੇ ਨੇੜੇ ਇਕ HDFC ਬੈਂਕ ਦੇ ਏਟੀਐਮ ਤੋਂ 40,000 ਰੁਪਏ ਕਢਵਾਉਣ ਗਿਆ। ਜਦੋਂ ਉਹ ਨਕਦੀ ਕਢਵਾ ਰਿਹਾ ਸੀ ਤਾਂ 2 ਨੌਜਵਾਨ ਉਸ ਕੋਲ ਆਏ। ਉਨ੍ਹਾਂ ਨੇ ਕਥਿਤ ਤੌਰ ਤੇ ਉਸ ਨੂੰ ਪੈਸੇ ਕਢਵਾਉਣ ਦੇ ਵਿਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਗੁਰਦੇਵ ਸਿੰਘ ਨੂੰ ਉਨ੍ਹਾਂ ਦੀਆਂ ਹਰਕਤਾਂ ਸ਼ੱਕੀ ਲੱਗੀਆਂ, ਇਸ ਲਈ ਉਸ ਨੇ ਉਨ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਏਟੀਐਮ ਛੱਡਣ ਦੇ ਲਈ ਕਿਹਾ। ਗੁਰਦੇਵ ਸਿੰਘ ਨੇ ਫਿਰ ਪੈਸੇ ਕਢਵਾਏ ਤੇ ਇਕ ਲਿਫਾਫੇ ਦੇ ਵਿਚ ਪਾ ਲਏ ਤੇ ਆਪਣੀ ਐਕਟਿਵਾ ਵੱਲ ਤੁਰਨ ਲੱਗਾ। ਦੋਸ਼ ਹੈ ਕਿ ਜਿਵੇਂ ਹੀ ਉਹ ਏਟੀਐਮ ਤੋਂ ਬਾਹਰ ਆਇਆ ਤਾਂ ਦੋਹਾਂ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: Real news, real impact, showing you real world. CJMR 1320. CJMR 1320. The voice of the city.

Keep it on the voice of the city, CJMR 1320.